ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਓ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ, ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਹਿਣ ਗਿਆਨੀ ਧਿਆਨੀ ਗੁਰ ਗੁਰੂ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਅੱਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਇ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜਿਆਪ ਤੇ ਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ।

ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ

ਤੂੰ ਘਟ ਘਟ ਅੰਤਰ ਸਰਵ ਨਿਰੰਤਰ ਦੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਕਿਰੇ ਅਨੇਕ ਪੜੇ ਬਹੁ ਸਿਮ੍ਰਿਤ ਸਾਸਤ ਦੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਦੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੀਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖ

ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਭਾਵ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ

ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮ ਹੈ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਖ ਹਾਥ ਦੈ ਮੁਜੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੁ ਜੂ ਕਰੀ ਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ

ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਅਹੁ ਹਮਾਰਾ, ਨਮਸਕਾਰ ਤਿਸ ਹੀ ਕੋ ਹੁਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ,

ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਹਿਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇਹ ਬਿਦ ਸਜਾ ਪ੍ਰਿਥ

ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ ਇੱਕ ਵਾਰ ਜਿੰਤੂ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸੰਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ

ਸਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ,

ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੀ ਪਵਿੱਤਰ

ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਦੀ ਨਹਿ ਜਾਈ ਨਿਤ ਨਿਤ ਰਾਖੇ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ ਭੌਜਲ ਬਿਖਮ ਸਗਾਹੋ ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨਿਰਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਹੈ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋ ਆਪ ਦਿਆਲ ਮਨਹੁਨਾ ਵਿਸਾਰਿਅਨ ਸਾਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸਤ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਵਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 276 ਪਰ ਸੁਸ਼ੋਭਿਤ 11ਵੀਂ ਅਸਪਦੀ ਦਾ ਸਲੋਕ ਹੈ। ਸਤਿਗੁਰੂ ਸਾਹਿਬ ਜੀ ਨੇ ਅੱਜ ਦਾ ਜੋ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰ ਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦੇ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਏ। ਸਤਿਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਕਰਤੇ ਪੁਰਖ ਦੀ ਜਿਹੜੀ ਸ੍ਰਿਸ਼ਟੀ ਰਚਨਾ ਦਾ ਜੋ ਨਿਯਮ ਅਕਾਲ ਪੁਰਖ ਨੇ ਇਹ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਮਹਾਰਾਜ ਜੀ ਨੇ ਸਮਝਾਉਣ ਦਾ ਯਤਨ ਕਰਦਿਆਂ ਨਿਰਣਾ ਕੀਤਾ ਕਿ ਕਰਨ ਕਰਨ ਦਾ ਅਰਥ ਹੁੰਦਾ ਹੈ ਕਰਨ ਵਾਲਾ, ਬਣਾਉਣ ਵਾਲਾ, ਜਿਹਨੂੰ ਕਰਤਾ ਵੀ ਕਹਿ ਦਿੰਦੇ ਹਾਂ, ਜਿਹਦੇ ਦੁਆਰਾ ਕੀਤਾ ਜਾ ਰਿਹਾ ਹੋਵੇ ਉਹ ਜੀਵਨ ਦੇ ਵਿੱਚ ਉਹਨੂੰ ਕਰਨ ਆਖਿਆ ਜਾਂਦਾ ਹੈ। ਜਿਹਦੇ ਦੁਆਰਾ ਕੋਈ ਨਾ ਕੋਈ ਵਸਤ ਕੋਈ ਚੀਜ਼ ਤਿਆਰ ਕੀਤੀ ਗਈ ਹੋਵੇ, ਪਰ ਇੱਥੇ ਦੁਨੀਆਂ ਦੇ ਵਿੱਚ ਆਮ ਕਰਕੇ ਇਹ ਵੇਖਿਆ ਜਾ ਸਕਦਾ ਕਿ ਕਰਤੇ ਬਹੁਤ ਨੇ ਪਰ ਕਾਰਨ ਤੋਂ ਬਗੈਰ ਨਹੀਂ ਹੋ ਸਕਦੇ। ਇੱਥੇ ਕਰਨ ਅਤੇ ਕਾਰਨ ਨਿਰੰਕਾਰ ਜਿਹੜਾ ਹੈ ਉਹ ਆਪ ਵੀ ਹੈ, ਕਾਰਨ ਵੀ ਆਪ ਅਤੇ ਕਰਨ ਵਾਲਾ ਵੀ ਆਪ। ਦੁਨੀਆਂ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਕਰਨ ਵਾਲਾ, ਉਹਦੇ ਕੋਲ ਮਿਸਤਰੀ ਦਾ ਗੁਣ ਤਾਂ ਹੈ, ਪਰ ਇੱਕ ਗੱਲ ਦਾ ਖਿਆਲ ਕਰਨਾ ਪਏਗਾ ਕਿ ਜੇ ਮਿਸਤਰੀ ਵਾਲਾ ਉਹਦੇ ਕੋਲ ਗੁਣ ਹੈ ਪਰ ਉਹਦੇ ਕੋਲ ਔਜ਼ਾਰ ਨਹੀਂ ਹਨ, ਮਟੀਰੀਅਲ ਨਹੀਂ ਹੈ, ਤਾਂ ਉਹ ਆਪਣਾ ਗੁਣ ਨਹੀਂ ਵਿਖਾ ਸਕਦਾ। ਇੱਕ ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਉਹਦੇ ਕੋਲ ਗੁਣ ਤਾਂ ਹੈ, ਬਹੁਤ ਕੁਝ ਲੱਕੜ ਦੀ ਕਾਰਾਗਿਰੀ ਕਰ ਸਕਦਾ, ਪਰ ਲੱਕੜ ਮੌਜੂਦ ਨਹੀਂ ਹੈ ਤਾਂ ਕੀ ਕਰਾਂਗੇ। ਲੱਕੜ ਵੀ ਮਿਲ ਜਾਏ ਜੇ ਲੱਕੜ ਨੂੰ ਤਿਆਰ ਕਰਨ ਵਾਲੇ ਔਜ਼ਾਰ ਨਾ ਮਿਲੇ ਤਾਂ ਫਿਰ ਕੀ ਕਰਾਂਗੇ। ਘੁਮਿਆਰ ਇਹ ਗੱਲ ਤਾਂ ਆਖ ਸਕਦਾ ਵੀ ਮੇਰੇ ਕੋਲ ਘੜਾ ਬਣਾਉਣ ਦੀ ਯੁਕਤੀ ਹੈ, ਜੇ ਚੱਕ ਨਾ ਹੋਵੇ, ਜੇ ਮਿੱਟੀ ਨਾ ਹੋਵੇ, ਪਾਣੀ ਨਾ ਹੋਵੇ ਤਾਂ ਕੀ ਕਰੇਗਾ, ਕੁਛ ਨਹੀਂ ਕਰ ਸਕਦਾ। ਲੁਹਾਰ ਇਹ ਕਹੇ ਕਿ ਮੇਰੇ ਹੱਥ ਵਿੱਚ ਬੜਾ ਵੱਡਾ ਗੁਣ ਹੈ, ਜੇ ਲੋਹਾ ਹੀ ਨਾ ਹੋਵੇ, ਜੇ ਲੋਹਾ ਵੀ ਮਿਲ ਜਾਏ ਤਾਂ ਲੋਹੇ ਨੂੰ ਘੜਨ ਵਾਲੇ ਔਜ਼ਾਰ ਨਾ ਮਿਲਣ, ਫਿਰ ਕੀ ਕਰਾਂਗੇ।
ਮਹਾਰਾਜ ਜੀ ਕਹਿੰਦੇ ਇਸ ਕਰਕੇ ਦੁਨੀਆਂ ਦੇ ਕਰਤੇ ਕਾਰਨ ਦੇ ਅਧੀਨ ਚੱਲਦੇ ਹਨ। ਉਹਨਾਂ ਕੋਲ ਜੇ ਕਾਰਨ ਨਹੀਂ ਹੈ ਤਾਂ ਉਹ ਆਪਣੀ ਕਿਰਤ ਜਾਂ ਆਪਣਾ ਜੋ ਕਰਤੇ ਪੁਰਖ ਨੇ ਉਹਨਾਂ ਨੂੰ ਹੁਨਰ ਦਿੱਤਾ ਹੈ, ਜੋ ਉਹਨਾਂ ਦੇ ਕੋਲ ਕਰਤੇ ਵਾਲੀ ਕਿਰਤ ਹੈ, ਉਹ ਨਹੀਂ ਕਰ ਸਕਦੇ ਜੇ ਉਹਨਾਂ ਕੋਲ ਕਾਰਨ ਨਾ ਹੋਵੇ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜਿਹੜਾ ਹੈ ਉਹ ਕਰਨ ਵੀ ਆਪ ਹੈ ਅਤੇ ਕਾਰਨ ਵੀ ਆਪ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ।

ਸਾਰਾ ਕੁਝ ਪ੍ਰਤੱਖ ਕਰ ਦਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਨਿਰੰਕਾਰ ਹੈ ਉਹਦੇ ਨਾਲ ਇਹ ਸ਼ਬਦ ਜੁੜਿਆ ਹੈ ਕਿ ਕਰਨ ਅਤੇ ਕਾਰਨ ਦੋਵੇਂ ਚੀਜ਼ਾਂ। ਮਹਾਰਾਜ ਜੀ ਕਹਿੰਦੇ ਕਰਨ ਵੀ ਆਪ, ਬਣਾਉਣ ਵਾਲਾ ਵੀ ਆਪ ਅਤੇ ਕਾਰਨ ਜਿਹਦੇ ਦੁਆਰਾ ਬਣਾਇਆ ਜਾ ਰਿਹਾ ਹੈ ਉਹ ਵੀ ਆਪ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਇੱਕ ਨਿਰੰਕਾਰ ਹੀ ਸਾਰਾ ਕੁਝ, ਦੂਸਰ ਨਾ ਹੀ ਕੋਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਦੂਸਰਾ ਉਹਦੇ ਬਰਾਬਰ ਤੇ ਕੋਈ ਨਹੀਂ ਹੈ, ਦੂਸਰੇ ਕੋਲ ਉਹਦੇ ਬਰਾਬਰ ਤੇ ਕੋਈ ਤਾਕਤ ਕੋਈ ਸਮਰੱਥਾ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਨੇ ਬੜਾ ਸੋਹਣਾ ਸਮਝਾਇਆ ਪਾਤਸ਼ਾਹ ਜੀ ਕਹਿਣਗੇ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਇੱਕ ਹੀ ਹੈ ਨਿਰੰਕਾਰ ਜਿਹਨੇ ਸਾਰਾ ਕੁਝ ਆਪੇ ਸ੍ਰਿਸ਼ਟੀ ਨੂੰ ਸਿਰਜਿਆ ਹੈ, ਆਪੇ ਵਿੱਚ ਜੋਤ ਰੱਖ ਦਿੱਤੀ ਹੈ। ਉਹ ਆਪ ਹੀ ਨਿਰੰਕਾਰ ਹੈ, ਆਪ ਹੀ ਔਰ ਹਰੇਕ ਸਰੀਰ ਦੇ ਵਿੱਚ ਉਹ ਆਪ ਬੈਠਾ ਹੋਇਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਉਹ ਕਰਨ ਵੀ ਆਪ ਹੈ ਅਤੇ ਕਾਰਨ ਵੀ, ਕਰਤਾ ਪੁਰਖ ਆਪ ਹੀ ਇਸ ਸ੍ਰਿਸ਼ਟੀ ਦੇ ਉੱਪਰ ਹੈ। ਇਸ ਕਰਕੇ ਇਸ ਗੱਲ ਦਾ ਨਿਰਣਾ ਨਹੀਂ ਕੀਤਾ ਜਾ ਸਕਦਾ ਜਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕਾਰਨ ਵੀ ਆਪ ਅਤੇ ਉਹ ਕਰਤਾ ਵੀ ਆਪ ਹੈ, ਇੱਕ ਹੀ ਹੈ, ਦੂਸਰਾ ਨਹੀਂ। ਹੋਰ ਕਿਸੇ ਕੋਲ ਕੁਝ ਬਣਾਉਣ ਦੀ ਸਮਰੱਥਾ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਨਾਨਕ ਤਿਸ ਬਲਿਹਾਰਨ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹੇ ਨਾਨਕ ਜੀ, ਮੈਂ ਉਹਦੇ ਤੋਂ ਬਲਿਹਾਰ ਹਾਂ, ਕਰਤੇ ਪੁਰਖ ਤੋਂ ਕੁਰਬਾਨ ਹਾਂ। ਕਿਉਂ ਕੁਰਬਾਨ ਹਾਂ? ਮਹਾਰਾਜ ਜੀ ਕਹਿੰਦੇ ਜਲ ਥਲ ਮਹੀਲ ਸੋਏ, ਜਲ ਵਿੱਚ ਵੀ ਉਹ ਆਪ ਬੈਠਾ ਹੈ, ਥਲ ਵਿੱਚ ਵੀ ਉਹ ਆਪ ਬੈਠਾ ਹੈ, ਮਹੀਲ ਵਿੱਚ ਵੀ ਉਹ ਆਪ ਬੈਠਾ। ਉਹ ਆਪ ਨਿਰੰਕਾਰ ਹਰੇਕ ਥਾਂ 'ਤੇ ਹਰੇਕ ਜਗ੍ਹਾ 'ਤੇ ਉਹ ਆਪ ਬਿਰਾਜਮਾਨ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਉਹਦੇ ਵਰਗਾ ਦੂਸਰਾ ਨਹੀਂ ਹੈ ਕੋਈ ਵੀ, ਉਹ ਇੱਕ ਹੀ ਕਾਰਨ ਹੈ, ਇੱਕ ਹੀ ਕਰਤਾ ਹੈ। ਨਾਨਕ ਤਿਸ ਬਲਿਹਾਰ ਨੇ, ਸਤਿਗੁਰੂ ਜੀ ਕਹਿੰਦੇ ਮੈਂ ਬਲਿਹਾਰ ਹਾਂ ਉਹਦੇ ਤੋਂ। ਕਿਉਂ? ਕਿਉਂਕਿ ਉਹ ਇੰਨਾ ਕੁਝ ਬਣਾ ਕੇ ਜਲ ਵਿੱਚ ਵੀ ਬੈਠਾ ਹੈ, ਥਲ ਵਿੱਚ ਵੀ ਬੈਠਾ ਹੈ, ਮਹੀਲ ਆਕਾਸ਼ ਵਿੱਚ ਵੀ ਬੈਠਾ ਹੈ। ਜਲ ਵਿੱਚ ਵੀ ਉਹ ਆਪ ਹੈ, ਥਲ ਵਿੱਚ ਵੀ ਉਹ ਆਪ ਬੈਠਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਲ ਸੋਏ। ਉਹ ਆਪ ਸਾਰੀਆਂ ਜਗ੍ਹਾ ਦੇ ਉੱਪਰ ਜਿਹੜਾ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰੂ ਸਾਰੀਆਂ ਜਗ੍ਹਾ 'ਤੇ ਆਪ ਬੈਠਾ ਹੈ। ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਸ਼ਟਪਦੀ, ਕਰਨ ਕਰਾਵਣ ਕਰਨੇ ਯੋਗ। ਮਹਾਰਾਜ ਜੀ ਕਹਿੰਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਉਹ ਕਰਤਾ ਪੁਰਖ ਆਪ ਕਰਨੇ ਯੋਗ ਹੈ, ਆਪ ਕਰਨੇ ਯੋਗ ਹੈ। ਕਰਨ ਕਾਰਨ ਮਹਾਰਾਜ ਜੀ ਨੇ ਕਿਹਾ ਕਰਨ ਕਰਾਵਣ ਕਰਨੇ ਯੋਗ। ਪਾਤਸ਼ਾਹ ਜੀ ਕਹਿੰਦੇ ਕਰਨ ਵਾਲਾ ਵੀ ਆਪ, ਕਰਾਉਣ ਵਾਲਾ ਵੀ ਉਹ ਆਪ ਕਰਤਾ ਪੁਰਖ। ਕਰਨ ਕਰਾਵਣ ਕਰਨੇ ਯੋਗ, ਉਹ ਕਰਵਾ ਵੀ ਸਕਦਾ ਅਤੇ ਕਰ ਵੀ ਸਕਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਰਨ ਕਰਾਵਣ ਕਰਨੇ ਯੋਗ, ਜੋ ਤਿਸ ਭਾਵੈ ਸੋਈ ਹੋਗ। ਮਹਾਰਾਜ ਜੀ ਕਹਿੰਦੇ ਜੋ ਤਿਸ ਭਾਵੈ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਉਸ ਤੋਂ ਬਾਹਰ ਕੁਛ ਨਹੀਂ। ਜੋ ਤਿਸ ਭਾਵੈ ਸੋਈ ਹੋਗ, ਮਹਾਰਾਜ ਜੀ ਕਹਿੰਦੇ ਉਸ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੈ ਸਾਰਾ ਕੁਝ, ਜੋ ਉਹ ਕਰਦਾ ਹੈ ਉਹੀ ਹੁੰਦਾ ਹੈ, ਉਸ ਤੋਂ ਬਾਹਰ ਨਹੀਂ ਹੈ। ਉਹ ਆਪ ਇਸ ਸ੍ਰਿਸ਼ਟੀ ਨੂੰ ਖਤਮ ਕਰਦਾ ਹੈ, ਆਪ ਇਸ ਸ੍ਰਿਸ਼ਟੀ ਨੂੰ ਇਸ ਜੀਵਨ ਦੇ ਵਿੱਚ। ਮਹਾਰਾਜ ਜੀ ਕਹਿੰਦੇ ਕਰਨ ਕਰਾਵਣ, ਕਰਨ ਦਾ ਅਰਥ ਹੈ ਕਰਨ ਵਾਲਾ, ਕਰਾਵਣ ਦਾ ਅਰਥ ਹੈ ਕਰਵਾਉਣ ਵਾਲਾ, ਕਰਨੇ ਯੋਗ। ਮਹਾਰਾਜ ਜੀ ਕਹਿਣ ਲੱਗੇ ਇਹ ਕੁਝ ਕਰਨ ਯੋਗ ਹੈ, ਉਹ ਕਰਵਾ ਵੀ ਸਕਦਾ ਅਤੇ ਕਰ ਵੀ ਸਕਦਾ। ਪਰ ਜੋ ਤਿਸ ਭਾਵੈ, ਕਰਤੇ ਪੁਰਖ ਨੂੰ ਜੋ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਜੋ ਤਿਸ ਭਾਵੈ, ਜੋ ਤੁਹਾਨੂੰ ਚੰਗਾ ਲੱਗਦਾ ਸੋਈ ਹੋਗ, ਉਹੀ ਸਾਰਾ ਕੁਝ ਹੁੰਦਾ ਹੈ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੋਏ ਤਾਂ ਖਿੰਨ ਮੈਂ ਹੈ, ਖਿੰਨ ਦਾ ਅਰਥ ਹੈ ਅੱਖਾਂ ਦੀ, ਅੱਖ ਦੀ ਝਪਕੀ ਜਿੰਨਾ ਸਮਾਂ, ਖਿੰਨ ਮਹਿ ਥਾਪ ਉਥਾਪਣ ਹਾਰਾ। ਮਹਾਰਾਜ ਜੀ ਕਹਿਣਗੇ ਖਿੰਨ ਵਿੱਚ ਥਾਪ ਦੇ, ਕਿਸੇ ਚੀਜ਼ ਨੂੰ ਬਣਾ ਦੇ ਅਤੇ ਖਿੰਨ ਵਿੱਚ ਉਹ ਖਤਮ ਕਰ ਦੇ, ਢਾ ਦੇ, ਨਾਸ਼ ਕਰ ਦੇ, ਇਹ ਉਹਦੇ ਵੱਸ ਦੀ ਖੇਡ ਹੈ ਖਿੰਨ ਮਾਤਰ ਸਮੇਂ ਵਿੱਚ। ਮਹਾਰਾਜ ਜੀ ਕਹਿੰਦੇ ਤੁਦ ਆਪੇ ਸਿਸ਼ਟ ਸਭ ਸਿਰਜੀਆ, ਆਪੇ ਫੁਨ ਗੋਈ, ਉਹਦੇ ਕਰਤੇ ਪੁਰਖ ਦਾ ਹੁਕਮ ਹੈ। ਮਹਾਰਾਜ ਜੀ ਕਹਿੰਦੇ ਖਿੰਨ ਮਹਿ ਥਾਪ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਮਹਾਰਾਜ ਜੀ ਕਹਿੰਦੇ ਉਹਦੇ ਪਾਰਾ ਵਾਰ ਦਾ, ਉਹਦੇ ਵਿਸਥਾਰ ਦਾ ਕੋਈ ਅੰਤ ਨਹੀਂ ਹੈ, ਨਹੀਂ ਕਿਹਾ ਜਾ ਸਕਦਾ। ਏਕ ਬ੍ਰਹਿਮਾਂਡ ਕੇ ਬਿਥਾਰ ਕੀ ਅਪਾਰ ਕਥਾ।

ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਐ। ਮਹਾਰਾਜ ਜੀ ਕਹਿੰਦੇ ਇੱਕ ਬ੍ਰਹਿਮੰਡ ਦੇ ਵਿਸਥਾਰ ਦੀ ਕਥਾ ਹੀ ਨਹੀਂ ਆਪਾਂ ਆਖ ਸਕਦੇ, ਅਤੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਦੀ ਗੱਲ ਕਿਵੇਂ ਕਰੀਏ। ਏਕ ਬ੍ਰਹਿਮੰਡ ਕੇ ਵਿਥਾਰ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਐ। ਮਹਾਰਾਜ ਜੀ ਕਹਿੰਦੇ ਇੱਕ ਬ੍ਰਹਿਮੰਡ ਦੀ ਗੱਲ ਦੀ ਕਥਾ ਨੂੰ ਆਪਾਂ ਬਿਆਨ ਕਰੀਏ, ਇੱਥੇ ਇਹ ਗੱਲ ਹੈ ਕਰਤਾ ਪੁਰਖ ਜਿਹੜਾ ਹੈ ਉਹਦੇ ਵੱਲੋਂ ਸਾਜੀ ਗਈ ਇਹ ਧਰਤੀ, ਇਹ ਬ੍ਰਹਿਮੰਡ, ਇਹ ਸੰਸਾਰ, ਇਹ ਨਿਰੰਕਾਰ ਕਰਤੇ ਪੁਰਖ ਦਾ ਵਰਤਾਰਾ। ਮਹਾਰਾਜ ਕਹਿਣਗੇ ਇੱਕ ਬ੍ਰਹਿਮੰਡ ਦੀ ਗੱਲ ਨਹੀਂ ਆਪਾਂ ਕਰ ਸਕਦੇ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਏ। ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਅਕਾਲ ਪੁਰਖ, ਫਿਰ ਉਹਨੂੰ ਕਿਵੇਂ ਜਾਣੀਏ। ਘੱਟ ਘੱਟ ਅੰਤਰ ਉਹ ਸਰਬ ਨਿਰੰਤਰ ਹੈ, ਕਹਿੰਦੇ ਨੇ ਸਾਰਿਆਂ ਘੱਟਾਂ ਵਿੱਚ, ਸਾਰਿਆਂ ਹਿਰਦਿਆਂ ਵਿੱਚ ਬੈਠਾ ਹੈ। ਘੱਟ ਘੱਟ ਅੰਤਰ, ਮਹਾਰਾਜ ਜੀ ਕਹਿੰਦੇ ਘੱਟ ਦਾ ਅਰਥ ਹੁੰਦਾ ਹਿਰਦਾ। ਘੱਟ ਘੱਟ ਅੰਤਰ ਸਰਬ ਨਿਰੰਤਰ ਹੈ, ਸਾਰਿਆਂ ਵਿੱਚ ਇੱਕੋ ਜਿਹਾ ਵੱਸਦਾ ਹੈ। ਘੱਟ ਘੱਟ ਅੰਤਰ ਉਹ ਸਰਬ ਨਿਰੰਤਰ ਹੈ, ਸੂਖਮ ਅਸਥੂਲ ਮੂਲ ਕੈਸੇ ਪਹਿਚਾਨੀਏ। ਮਹਾਰਾਜ ਜੀ ਕਹਿੰਦੇ ਉਹ ਸੂਖਮ ਵੀ ਹੈ, ਉਹ ਅਸਥੂਲ ਵੀ ਹੈ। ਮਹਾਰਾਜ ਜੀ ਕਹਿੰਦੇ ਕਿਵੇਂ ਪਛਾਣ ਕਰੀਏ। ਨਿਰਗੁਣ ਅਦ੍ਰਿਸ਼ਟ, ਨਿਰਗੁਣ ਹੈ। ਨਿਰਗੁਣ ਦਾ ਅਰਥ ਵੀ ਜਿਹਨੂੰ ਕਿਸੇ ਗੁਣ ਰਾਹੀਂ ਪ੍ਰਗਟ ਨਾ ਕੀਤਾ ਜਾ ਸਕਦਾ ਹੋਵੇ, ਜਿਹਨੂੰ ਕਿਸੇ ਨਾਲ ਤਸ਼ਬੀਹ ਨਾ ਦਿੱਤੀ। ਸਮਝ ਸਕਦੇ ਵੀ ਆਹ ਚੀਜ਼ ਇਹਦੇ ਨਾਲ ਮੇਲ ਖਾਂਦੀ ਅਤੇ ਆਪਾਂ ਬਿਆਨ ਕਰ ਦਿੰਦੇ, ਪਰ ਮਹਾਰਾਜ ਜੀ ਕਹਿੰਦੇ ਨਿਰਗੁਣ ਹੈ। ਕੋਈ ਐਸਾ ਗੁਣ ਨਹੀਂ ਜਿਹੜਾ ਉਹਦੇ ਨਾਲ ਮੇਲ ਖਾਂਦਾ ਹੋਵੇ ਦੁਨੀਆ ਵੀ। ਨਿਰਗੁਣ ਅਦ੍ਰਿਸ਼ਟ, ਅਦ੍ਰਿਸ਼ਟ ਹੈ, ਦਿਸਦਾ ਨਹੀਂ ਹੈ। ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਸ੍ਰਿਸ਼ਟੀ ਵਿੱਚ ਕਈ ਤਰੀਕਿਆਂ ਨਾਲ ਵਸਿਆ ਹੋਇਆ। ਅਲੱਖ ਲੱਖੇ ਉਹਨਾਂ ਜਾਏ ਕੈਸੇ ਉਰ ਆਨੀ ਹੈ। ਮਹਾਰਾਜ ਜੀ ਕਹਿੰਦੇ ਅਲੱਖ ਹੈ, ਨਹੀਂ ਵੇਖਿਆ ਜਾ ਸਕਦਾ, ਕਿੱਦਾਂ ਉਹਨੂੰ ਹਿਰਦੇ ਵਿੱਚ ਧਾਰਨ ਕਰੀਏ। ਮਹਾਰਾਜ ਜੀ ਕਹਿੰਦੇ ਅੰਤ ਨਹੀਂ ਕਿਛ ਪਾਰਾ ਵਾਰਾ, ਉਹਦਾ ਕੋਈ ਅੰਤ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਤਾਕਾ ਅੰਤ ਨਾ ਜਾਣੈ ਕੋਏ, ਉਹਦਾ ਅੰਤ ਕੋਈ ਨਹੀਂ ਜਾਣ ਸਕਦਾ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਹੁਕਮੇ ਧਾਰ ਅਧਰ ਰਹਾਵੈ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ, ਮਹਾਰਾਜ ਜੀ ਕਹਿੰਦੇ ਉਹ ਹੁਕਮ ਹੈ ਉਹਦਾ ਇਸ ਜੀਵਨ ਦੇ ਵਿੱਚ। ਮਹਾਰਾਜ ਕਹਿਣਗੇ ਉਹ ਹੁਕਮ ਹੈ ਧਾਰ, ਉਹ ਇਸ ਜੀਵਨ ਵਿੱਚ ਆਪਣੇ ਹੁਕਮ ਨੂੰ ਧਾਰਨ ਕਰਕੇ ਕੁਝ ਦੁਨੀਆਂ ਦੇ ਉੱਪਰ ਜਿਹੜਾ ਉਹ ਟਿਕਾ ਸਕਦਾ। ਪਰ ਮਹਾਰਾਜ ਜੀ ਨੇ ਕਿਹਾ ਜੀਵਨ ਦੇ ਵਿੱਚ ਧਾਰ ਦਾ ਅਰਥ ਹੈ ਕੋਈ ਚੀਜ਼ ਜਿਹਨੂੰ ਟਿਕਾ ਦਿੱਤਾ ਜਾਵੇ। ਮਹਾਰਾਜ ਜੀ ਨੇ ਅੱਗੇ ਜ਼ਿਕਰ ਕੀਤਾ ਅਧਰ ਰਹਾਵੈ ਨੂੰ ਅਧਾਰ ਸ਼ਬਦ ਕਿਹਾ ਜਾਂਦਾ। ਮਹਾਰਾਜ ਜੀ ਕਹਿਣਗੇ ਹੁਕਮੇ ਧਾਰ ਅਧਾਰ ਰਹਾਵੈ, ਇਹਦਾ ਅਰਥ ਕੀ ਹੈ? ਧਾਰ ਦਾ ਅਰਥ ਹੁੰਦਾ ਹੈ ਆਸਰਾ। ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੋਵੇ ਅਤੇ ਉਹ ਬਿਨਾਂ ਆਸਰੇ ਤੋਂ ਹੀ ਇਸ ਸੰਸਾਰ ਦੇ ਵਿੱਚ ਹਰੇਕ ਚੀਜ਼ ਨੂੰ ਖਿਲਾਰ ਸਕਦਾ। ਕੱਲ੍ਹ ਵੀ ਬੇਨਤੀ ਕੀਤੀ ਸੀ ਬਿਨ ਥੰਮਾਂ ਜਗਤ ਰਹਾਇਆ, ਉਹ ਕਰਤੇ ਪੁਰਖ ਨੇ ਬਿਨਾਂ ਥੰਮਾਂ ਤੋਂ ਇਹ ਸਾਰੇ ਦੇ ਸਾਰੇ ਆਕਾਸ਼ ਨੂੰ ਰੱਖਿਆ ਹੈ। ਕੋਈ ਥੰਮ ਨਹੀਂ ਹੈ ਆਕਾਸ਼ ਨੂੰ ਟਿਕਿਆ ਹੋਇਆ, ਬੱਦਲਾਂ ਨੂੰ ਕੋਈ ਥੰਮ ਨਹੀਂ ਹੈ ਟਿਕੇ ਹੋਏ ਹਨ, ਤਾਰਿਆਂ ਨੂੰ ਕੋਈ ਥੰਮ ਨਹੀਂ ਹੈ ਟਿਕੇ ਹੋਏ ਹਨ, ਸਾਰਾ ਨਿਰਣਾ ਹੈ ਸੰਸਾਰ 'ਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਨੇ ਉਹ ਬਿਨਾਂ ਧਰ ਤੋਂ ਬਿਨਾਂ ਆਸਰੇ ਤੋਂ ਵੀ ਕੁਝ ਚੀਜ਼ਾਂ ਨੂੰ ਰੱਖ ਸਕਦਾ, ਉਹਦੀ ਮਰਜ਼ੀ ਹੈ। ਹੁਕਮੇ ਉਪਜੈ ਹੁਕਮ ਸਮਾਵੈ, ਹੁਕਮ ਨਾਲ ਹੀ ਬੰਦਾ ਉਤਪੰਨ ਹੁੰਦਾ ਹੈ। ਜਿਵੇਂ ਪਾਣੀ ਦੇ ਵਿੱਚ ਹਵਾ ਟਕਰਾਉਂਦੀ ਹੈ, ਲਹਿਰ ਬਣਦੀ ਹੈ, ਲਹਿਰ ਪੈਦਾ ਹੁੰਦੀ ਹੈ, ਲਹਿਰ ਮਿਟ ਜਾਂਦੀ ਹੈ, ਉਹ ਕਰਤੇ ਪੁਰਖ ਦੇ ਹੁਕਮ ਦੇ ਵਿੱਚ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਬਣਦੇ ਨੇ, ਜੀਵ ਇਹ ਸੰਸਾਰ ਦੇ ਵਿੱਚ ਵਿਚਰਦੇ ਨੇ, ਖਤਮ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿੱਤ ਦਿਹਾਰੈ ਧੰਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਵਹੁਟੀ ਮਰਨ ਵਾਰ ਲੈ ਜਾ ਸੀ ਪ੍ਰਣਾਏ, ਆਪਣ ਹੱਥੀ ਜੋਲ ਕਹਿ ਕਹਿ ਗਲ ਲੱਗੈ ਤਾਏ। ਛੋਟੀ ਜਿਹੀ ਉਦਾਹਰਨ, ਮਹਾਰਾਜ ਜੀ ਕਹਿੰਦੇ ਜਿਸ ਦਿਨ ਇੱਕ ਬੱਚੀ ਦਾ ਵਿਆਹ ਕਾਰਜ ਆਰੰਭ ਕੀਤਾ ਜਾਂਦਾ ਹੈ, ਉਹਦਾ ਮੰਨ ਲਓ ਵੀ ਮੰਗਣਾ ਹੋ ਗਿਆ, ਉਸ ਤੋਂ ਬਾਅਦ ਵਿਆਹ ਦਾ ਦਿਨ ਨਿਯੁਕਤ ਕੀਤਾ ਜਾਂਦਾ ਅਤੇ ਸਾਹੇ ਚਿੱਠੀ ਲਿਖ ਕੇ ਭੇਜ ਦਿੱਤੀ ਜਾਂਦੀ। ਮਹਾਰਾਜ ਜੀ ਕਹਿੰਦੇ ਜਿੱਤ ਦਿਹਾਰਾ ਧੰਨ ਵਰੀ ਸਾਹੇ ਲੈ ਲਿਖਾਇਆ, ਜਿੱਦਣ ਸਾਹੇ ਚਿੱਠੀ ਲਿਖ ਦਿੱਤੀ ਗਈ ਨਾ, ਉਸ ਦਿਨ ਫਿਰ ਮਾਤਾ ਪਿਤਾ ਵੀ ਕਹਿੰਦੇ ਆ ਵੀ ਧੀਏ ਹੁਣ ਗਿਣਤੀ ਦੇ ਦਿਨ ਤੇਰੇ ਇਸ ਘਰ ਵਿੱਚ ਰਹਿ ਗਏ, ਕਿਉਂਕਿ ਵਰਨ ਵਾਲਾ ਜਿਹੜਾ ਹੈ ਉਹਨੂੰ ਸਾਹੇ ਚਿੱਠੀ ਪਹੁੰਚ ਗਈ ਹੈ,
ਅਤੇ ਵਰਨ ਵਾਲਾ ਜਿਹੜਾ ਪਤੀ ਹੈ ਉਹਨੇ ਤੈਨੂੰ ਇੱਕ ਦਿਨ ਵਰ ਕੇ ਲੈ ਜਾਣਾ, ਬਸ ਹੁਣ ਦਿਨ ਗਿਣਤੀ ਦੇ ਰਹਿ ਗਏ, ਤੂੰ ਸਹੁਰੇ ਪਰਿਵਾਰ ਵਿੱਚ ਵੱਸਣਾ, ਉਹਦੇ ਵਾਸਤੇ ਤੈਨੂੰ ਗੁਣ, ਸਿਆਣਪ, ਸਬਰ, ਸਹਿਤ ਸਾਰਾ ਕੁਝ ਚਾਹੀਦਾ, ਗੁਣ ਚਾਹੀਦੇ। ਅਤੇ ਜਦੋਂ ਇਹ ਅਵਸਥਾ ਬਣ ਜਾਂਦੀ, ਮਹਾਰਾਜ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿੱਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਹੈ। ਕਹਿੰਦੇ ਨੇ ਜਿਹੜਾ ਮਲਕ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਸੀ, ਮਹਾਰਾਜ ਜੀ ਕਹਿਣ ਲੱਗੇ ਉਹ ਕੰਨਾਂ ਨਾਲ ਸੁਣੀ ਦਾ ਸੀ, ਹੁਣ ਉਹਨੇ ਮੂੰਹ ਦਿਖਾ ਦਿੱਤਾ ਹੈ। ਜਿੰਦ ਵਹੁਟੀ, ਜਿੰਦ ਸਾਡੀ ਜਾਨ ਸਰੀਰ ਦੇ ਵਿੱਚ ਜਿੰਦ ਵਹੁਟੀ ਹੈ। ਮਹਾਰਾਜ ਕਹਿਣ ਲੱਗੇ ਜਿਹੜੀ ਜਿੰਦ ਹੈ ਨਾ ਉਹ ਵਹੁਟੀ ਹੈ। ਵਹੁਟੀ ਦਾ ਅਰਥ ਕੀ ਹੈ ਜੀ? ਵਹੁਟੀ ਦਾ ਅਰਥ ਹੈ ਵਰੀ ਜਾਣ ਵਾਲੀ ਇਸਤਰੀ। ਮਹਾਰਾਜ ਜੀ ਕਹਿੰਦੇ ਜਿੰਦ ਵਹੁਟੀ ਮਰਨ ਵਰ, ਜਿੰਦ ਪਤਨੀ ਬਣ ਕੇ ਵਹੁਟੀ ਬਣ ਕੇ ਖਲੋਤੀ ਹੈ, ਅਤੇ ਮਰਨ ਵਾਲਾ ਵਰ ਜਿਹੜਾ ਵਰਨ ਵਾਸਤੇ ਆਇਆ, ਮਰਨ ਮੌਤ ਵਰ ਹੈ। ਮਹਾਰਾਜ ਜੀ ਕਹਿੰਦੇ ਜਿੰਦ ਵਹੁਤੀ ਮਰਨ ਵਰ ਲੈ ਜਾ ਸੀ ਪ੍ਰਣਾਏ, ਪ੍ਰਣਾ ਕੇ ਵਿਆਹ ਕੇ ਲੈ ਜਾਂਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਤਾਂ ਫਿਰ ਜੀਵਨ ਦੇ ਵਿੱਚ ਹੈ ਨਾ ਕਿ ਇੱਕ ਬੱਚੀ ਵਾਸਤੇ ਦਿਨ ਮੁਕਰਨ ਨੇ ਵੀ ਇੰਨੇ ਦਿਨ ਰਹਿ ਗਏ, ਅਤੇ ਬਾਅਦ ਵਿੱਚ ਸਾਹਿਬ ਚਿੱਠੀ ਦਾ ਦਿਨਾਂ ਦੇ ਆਧਾਰ 'ਤੇ ਗਿਣਤੀ ਕਰਕੇ ਵਿਆਹ ਦਾ ਦਿਨ ਮੁਕਰਰ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਇਸ ਦਿਨ ਸਾਹਿਬ ਚਿੱਠੀ 'ਤੇ ਕਰਤੇ ਪੁਰਖ ਨੂੰ ਉੱਦਣ ਹੀ ਭੇਜ ਦਿੱਤੀ ਗਈ ਸੀ ਜਿੱਦਣ ਇਨਸਾਨ ਨੇ ਪਹਿਲਾਂ ਸਾਹ ਇਸ ਧਰਤੀ 'ਤੇ ਆਣ ਕੇ ਲਿਆ ਸੀ। ਸਾਹਿਬ ਚਿੱਠੀ ਤਾਂ ਉੱਦਣ ਹੀ ਪਹੁੰਚ ਗਈ ਸੀ, ਹੁਣ ਤਾਂ ਸਿਰਫ ਉਡੀਕ ਹੈ, ਹੁਣ ਤਾਂ ਸਿਰਫ ਉਸ ਸਮੇਂ ਨੂੰ ਉਡੀਕਿਆ ਜਾ ਰਿਹਾ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਹੁਕਮੇ ਉਪਜੈ ਹੁਕਮ ਸਮਾਵੈ, ਹੁਕਮ ਨਾਲ ਉਤਪੱਤੀ ਹੈ, ਹੁਕਮ ਦੇ ਵਿੱਚ ਹੀ ਬੰਦਾ ਸਮਾ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ, ਸਤਿਗੁਰੂ ਜੀ ਕਹਿੰਦੇ ਉਹਦਾ ਹੁਕਮ ਹੈ, ਉਹਦੇ ਹੁਕਮ ਵਿੱਚ ਕੋਈ ਉੱਚਾ ਹੈ, ਉਹਦੇ ਹੁਕਮ ਦੇ ਵਿੱਚ ਕੋਈ ਨੀਵਾਂ ਹੈ, ਉਹਦੀ ਮਰਜ਼ੀ ਹੋਵੇ ਨਾ। ਅਤੇ ਮਹਾਰਾਜ ਜੀ ਕਹਿੰਦੇ ਉਹਦੀ ਮਰਜ਼ੀ ਦੇ ਆਧਾਰ ਦੇ ਉੱਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ। ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੋਵੇ, ਉਹ ਪਿੰਗਲੇ ਵੀ ਪਰਬਤ ਚੜ੍ਹ ਜਾਣ। ਖਲ ਚਤੁਰ ਬਕੀਤਾ, ਖਲ ਦਾ ਅਰਥ ਹੁੰਦਾ ਜਿਹੜਾ ਮੂਰਖ ਹੈ, ਕਹਿੰਦੇ ਉਹਨੂੰ ਵੀ ਚਤੁਰ ਕਰ ਦੇਣ। ਇਹ ਜੀਵਨ ਦਾ ਆਧਾਰ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੁੱਟ ਅਗ ਹਰੇ ਨਿਰਮਲ ਭਏ ਚੀਤਾ। ਸਤਿਗੁਰੂ ਜੀ ਕਹਿੰਦੇ ਮੈਲ ਖਤਮ ਹੋ ਗਈ, ਕਰੋੜਾਂ ਪਾਪ ਹਰ ਗਏ, ਖਤਮ ਕਰ ਦਿੱਤੇ, ਨਿਰਮਲ ਭਏ ਚੀਤਾ, ਮਨ ਨਿਰਮਲ ਹੋ ਗਿਆ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹੁਕਮੇ ਊਚ ਨੀਚ ਵਿਵਹਾਰ, ਉਹਦੇ ਹੁਕਮ ਦੇ ਵਿੱਚ ਹੀ ਵਿਵਹਾਰ, ਕੋਈ ਉੱਚਾ ਹੈ, ਕੋਈ ਨੀਵਾਂ ਹੈ, ਕੋਈ ਵਿਦਵਾਨ ਹੈ, ਕੋਈ ਅਗਿਆਨੀ ਹੈ, ਕੋਈ ਗਿਆਨੀ ਹੈ, ਕੋਈ ਉੱਚਾ ਹੈ ਗੁਣਾ ਕਰਕੇ, ਕੋਈ ਨੀਵਾਂ ਹੈ, ਕੋਈ ਪਦਵੀ ਕਰਕੇ ਵੱਡਾ ਹੈ, ਕੋਈ ਪਦਵੀ ਕਰਕੇ ਛੋਟਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁਕਮੇ ਊਚ ਨੀਚ ਵਿਵਹਾਰ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ ਹੈ। ਕਬ ਹੂੰ ਖਾਂਡ ਕੀ ਉਹਨਾਂ ਭਾਵੈ, ਕਬ ਹੂੰ ਘਰ ਘਰ ਟੂਕ ਮੰਗਾਵੈ, ਉਹ ਕਰਤੇ ਪੁਰਖ ਦਾ ਹੁਕਮ ਹੈ, ਉਹ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਹੁਕਮੇ ਊਚ ਨੀਚ ਵਿਵਹਾਰ, ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁਕਮੇ ਅਨੇਕ ਰੰਗ ਪ੍ਰਕਾਰ, ਕਿੰਨੇ ਤਰ੍ਹਾਂ ਦੇ ਰੰਗ, ਕਿੰਨੇ ਪ੍ਰਕਾਰ ਦਾ ਇਸ ਸ੍ਰਿਸ਼ਟੀ ਦੇ ਵਿੱਚ ਕਰਤੇ ਪੁਰਖ ਦਾ ਸਾਰਾ ਨਿਰਣਾ ਮਹਾਰਾਜ ਜੀ ਕਹਿੰਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕਰ ਕਿਰਪਾ, ਕਰ ਕਰ ਦੇਖਿਆ ਆਪਣੀ ਵਡਿਆਈ। ਸਤਿਗੁਰੂ ਜੀ ਕਹਿੰਦੇ ਉਹ ਆਪਣਾ ਵੱਡਾਪਨ, ਆਪਣੀ ਵਡਿਆਈ ਸਹਿਤ ਸੰਸਾਰ ਨੂੰ ਕਰ ਕਰਕੇ ਵੇਖਦਾ ਪਿਆ ਹੈ। ਉਹ ਆਪਣੀ ਵਡਿਆਈ, ਆਪਣੀ ਕਿਰਪਾ ਸਹਿਤ, ਆਪਣੀ ਬਖਸ਼ਿਸ਼ ਸਹਿਤ ਸਮੁੱਚੇ ਸੰਸਾਰ ਵਿੱਚ ਵੇਖਦਾ ਪਿਆ ਹੈ। ਨਾਨਕ ਸਭ ਮੈਂ ਰਹਿਆ ਸਮਾਈ, ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਕਿਸੇ ਤੋਂ ਬਾਹਰ ਨਹੀਂ ਹੈ। ਫਿਰ ਅੱਗੇ ਚੱਲੀਏ ਤਾਂ ਸਤਿਗੁਰੂ ਜੀ ਕਹਿੰਦੇ ਪ੍ਰਭ ਭਾਵੈ ਮਾਨੁੱਖ ਗਤ ਪਾਵੈ, ਮਹਾਰਾਜ ਜੀ ਕਹਿੰਦੇ ਪ੍ਰਭ ਨਿਰੰਕਾਰ ਨੂੰ ਭਾ ਜਾਏ ਅਤੇ ਮਾਨੁੱਖ ਮਨੁੱਖ ਗਤ ਪ੍ਰਾਪਤ ਕਰ ਲੈਂਦਾ, ਉਹਦਾ ਭਲਾ ਹੋ ਜਾਂਦਾ, ਮੁਕਤੀ ਹੋ ਜਾਂਦੀ। ਪ੍ਰਭ ਭਾਵੈ, ਮਹਾਰਾਜ ਜੀ ਕਹਿੰਦੇ ਪ੍ਰਭ ਭਾਵੈ ਮਾਨੁੱਖ ਗਤ ਪਾਵੈ, ਮਨੁੱਖ ਦੀ ਗਤ ਹੋ ਜਾਂਦੀ, ਭਲਾ ਹੋ ਜਾਂਦਾ। ਪ੍ਰਭ ਭਾਵੈ ਮਾਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਸਤਿਗੁਰੂ ਜੀ ਕਹਿੰਦੇ ਉਸ ਕਰਤੇ ਪੁਰਖ ਨੂੰ ਭਾ ਜਾਏ ਅਤੇ ਮਹਾਰਾਜ ਜੀ ਕਹਿੰਦੇ ਮਨੁੱਖ ਦੀ ਗਤ ਹੋ ਜਾਂਦੀ ਹੈ, ਮਨੁੱਖ ਦਾ ਭਲਾ ਹੋ ਜਾਂਦਾ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਉਹਦਾ ਹੁਕਮ ਹੋਵੇ ਅਤੇ ਪੱਥਰਾਂ ਨੂੰ ਵੀ ਤਾਰਨ ਵਾਸਤੇ ਮਹਾਰਾਜ ਕਹਿਣਗੇ ਸਮਰੱਥ ਹੈ, ਉਹਦਾ ਹੁਕਮ ਹੈ।
ਪੱਥਰ ਬਿਰਤੀ ਦਾ ਕਠੋਰ ਇਨਸਾਨ ਵੀ ਸੰਸਾਰ ਤੋਂ ਤਰਨ ਦੀ ਸਮਰੱਥਾ ਰੱਖ ਲੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭਾਵੈ ਤਾਂ ਪਾਥਰ ਤਰਾਵੈ, ਪੱਥਰ ਦੇ ਕੋਲ ਸਮਰੱਥਾ ਹੈ, ਉਹ ਪਾਣੀ ਦੇ ਵਿੱਚ ਵੀ ਤਰ ਸਕਦਾ ਜੇ ਕਰਤੇ ਪੁਰਖ ਦਾ ਹੁਕਮ ਵਰਤਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਪ੍ਰਭਾਵੈ ਬਿਨ ਸਾਸ ਤੇ ਰੱਖ ਹੈ, ਉਹਦੀ ਮਰਜ਼ੀ ਹੈ ਸਾਹ ਤੋਂ ਬਗੈਰ ਵੀ ਰੱਖ ਲੈ। ਆਪਾਂ ਆਮ ਕਰਕੇ ਵੇਖਦੇ ਹਾਂ ਨਾ ਕਿ ਕਈਆਂ ਨਾਲ ਇਹੋ ਜਿਹਾ ਜੀਵਨ ਬਤੀਤ ਹੋਇਆ ਵੀ ਹੋਸਪਿਟਲ ਦੇ ਵਿੱਚੋਂ ਮ੍ਰਿਤਕ ਕਰਾਰ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ, ਸਾਰਾ ਕੁਝ ਚੈੱਕ ਕਰ ਲਿਆ ਗਿਆ ਵੀ ਸਰੀਰ ਵਿੱਚ ਹੁਣ ਸਵਾਸ ਨਹੀਂ ਰਹੇ, ਪਰ ਕਿਹੋ ਜਿਹੀ ਤਾਕਤ, ਔਰ ਘਰ ਆਣ ਕੇ ਜਦੋਂ ਸਾਰੀ ਸਰੀਰ ਦੀ ਕਿਰਿਆ ਸੋਧਣ ਲੱਗੇ ਤਾਂ ਬੰਦੇ ਵਿੱਚ ਜਾਨ ਆ ਜਾਂਦੀ, ਕਈ ਉੱਠ ਪਏ, ਕਈ ਸੰਸਕਾਰ ਵਿੱਚੋਂ ਉੱਠ ਪਏ। ਮਹਾਰਾਜ ਕਹਿਣਗੇ ਇਹਦਾ ਹੁਕਮ ਹੈ ਬਿਨਾਂ ਸਵਾਸਾਂ ਤੋਂ। ਜੇ ਅਰਦਾਸ ਕੀਤੀ ਹੋਵੇ ਤਾਂ ਬਾਬਾ ਦੀਪ ਸਿੰਘ ਵਰਗੇ ਗੁਰਮੁਖ ਏਡੇ ਅਭਿਆਸੀ ਸਿਰ ਲੱਥ ਕੇ ਜ਼ਮੀਨ 'ਤੇ ਵੀ ਡਿੱਗ ਪਏ ਅਤੇ ਦੁਬਾਰਾ ਤਲੀ 'ਤੇ ਰੱਖਿਆ ਜਾ ਸਕਦਾ, ਇਹ ਉਹਦਾ ਹੁਕਮ ਹੈ, ਉਹਦੇ ਹੁਕਮ ਤੋਂ ਬਾਹਰ ਤਾਂ ਹੋਇਆ ਹੀ ਨਹੀਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਉਸ ਕਰਤੇ ਪੁਰਖ ਦਾ ਇਹ ਹੁਕਮ ਹੈ, ਉਹਦਾ ਵਰਤਾਰਾ ਹੈ, ਉਹਦੇ ਤੋਂ ਆਪਾਂ ਬਾਹਰ ਕਿਵੇਂ ਚਲੇ ਜਾਈਏ, ਉਹਦੇ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਪ੍ਰਭਾਵ ਹੈ ਬਿਨ ਸਾਸ 'ਤੇ ਰੱਖ ਹੈ, ਮਹਾਰਾਜ ਕਹਿਣਗੇ ਸਵਾਸਾਂ ਤੋਂ ਬਗੈਰ ਵੀ ਉਹ ਰੱਖ ਸਕਦਾ ਹੈ, ਉਹਦੀ ਮਰਜ਼ੀ ਹੈ। ਪ੍ਰਭਾਵ ਹੈ ਤਾਂ ਹਰ ਗੁਣ ਭਾਖ ਹੈ, ਜੇ ਕਰਤੇ ਪੁਰਖ ਨੂੰ ਭਾ ਜਾਏ ਤਾਂ ਬੰਦਾ ਭਾਵੇਂ ਕਿੱਡਾ ਵੀ ਗੁਣਾਗਾਰ ਹੋਵੇ ਕਰਤੇ ਪੁਰਖ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੰਦਾ, ਉਹਦੀ ਮਰਜ਼ੀ ਹੋਵੇ। ਅਤੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਗੁਣਾਗਾਰ ਬੰਦੇ ਰੱਬ ਵਾਲੇ ਪਾਸੇ ਸਮਰਪਿਤ ਹੋਏ ਵੇਖੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭਾਵ ਹੈ ਤਾਂ ਹਰ ਗੁਣ ਗਾਵੇ, ਪ੍ਰਭਾਵ ਹੈ ਤਾਂ ਮਹਾਰਾਜ ਜੀ ਕਹਿਣਗੇ ਪ੍ਰਭਾਵ ਹੈ ਤਾਂ ਪਤਿਤ ਉਧਾਰ ਹੈ। ਪਤਿਤ ਦਾ ਅਰਥ ਕੀ ਹੈ? ਜਿਹੜਾ ਪਾਪੀ ਹੋ ਚੁੱਕਾ ਹੈ, ਉਹ ਪਤਿਤ ਦਾ ਵੀ ਉਧਾਰ ਕੀਤਾ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਉਹ ਕਰਤੇ ਪੁਰਖ ਨੂੰ ਪਾ ਜਾਏ, ਉਦਾਹਰਨ ਦੇ ਤੌਰ ਦੇ ਉੱਪਰ ਆਪ ਜੀ ਦੇ ਸਨਮੁਖ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਥਨ ਕੀਤਾ, ਉਹ ਕਹਿੰਦੇ ਗਨਕਾ ਪਾਪਨ ਹੋਏ ਕੈ ਪਾਪਾਂ ਦਾ ਗੱਲ ਹਾਰ ਪਰੋਤਾ। ਮਹਾਂਪੁਰਖ ਇੱਕ ਆਏ ਕੈ ਗਨਕਾ ਦੁਆਰਾ ਆਏ ਖਲੋਤਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ। ਪਤਿਤ ਕੌਣ ਹੈ? ਕਿਹਨੇ ਨੇ ਗਨਕਾ, ਜਿਹਦੀ ਕਿਰਤ ਹੀ ਸਵੇਰ ਤੋਂ ਸ਼ਾਮ ਵੇਸ਼ਵਾ ਵਾਲਾ ਕਰਮ ਹੈ, ਭਾਵ ਕਿ ਉਹਦੀ ਕਮਾਈ ਹੀ, ਉਹਦਾ ਜੀਵਨ ਹੀ ਵਿਕਾਰਾਂ ਤੋਂ ਚੱਲ ਰਿਹਾ ਹੈ, ਦਿਨ ਰਾਤ ਮਾੜੇ ਕਰਮਾਂ ਦੇ ਵਿੱਚ ਦਿਨ ਰਾਤ ਗਨਕਾ ਦਾ ਲੰਘਦਾ ਪਿਆ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਤਾਂ ਪਾਪੀ ਹੁੰਦਾ ਨਾ, ਪਰ ਇੱਕ ਬੰਦੇ ਨੇ ਪਾਪਾਂ ਦਾ ਗਲ ਵਿੱਚ ਹਾਰ ਪਰੋ ਕੇ ਪਾਇਆ ਹੋਵੇ, ਉਹ ਦਾਅਵਾ ਕਰ ਰਿਹਾ ਹੋਵੇ ਦੁਨੀਆਂ ਦੇ ਸਾਹਮਣੇ ਵੀ ਹਾਂ ਇਹ ਪਾਪ ਹਨ, ਪ੍ਰਤੱਖ ਹੋ ਰਹੇ ਹੋਣ, ਇੱਕ ਤਾਂ ਲੁਕਾ ਕੇ ਪਾਪ ਕਰ ਰਿਹਾ ਹੋਵੇ ਅਤੇ ਇੱਕ ਪ੍ਰਤੱਖ ਹੈ, ਗਣਕਾ ਪ੍ਰਤੱਖ ਪਾਪ ਕਰ ਰਹੀ ਹੈ, ਦਿਨ ਰਾਤ ਵਾਸ਼ਨਾ ਵਿੱਚ ਲੰਘਦਾ ਪਿਆ, ਪਤਿਤ ਹੋ ਚੁੱਕੀ ਹੈ। ਪਰ ਅੱਜ ਇੱਕ ਗੁਰਮੁਖ ਅਭਿਆਸੀ ਰੱਬ ਦੀ ਕੋ ਬੰਦਗੀ ਵਾਲਾ ਭਲਾ ਕਰਨ ਵਾਸਤੇ ਤੁਰ ਪਿਆ, ਪਰ ਉਹ ਭਲਾ ਕਿਵੇਂ ਤੁਰਿਆ ਹੈ? ਭਲਾ ਕਰਨ ਵਾਸਤੇ ਅੱਜ ਗਨਕਾ ਦੇ ਮਨ ਦੇ ਵਿੱਚ ਪਛਤਾਵਾ ਆਇਆ ਵੀ ਇਹੀ ਕਰਮ ਜੀਵਨ ਵਿੱਚ ਰਹਿ ਗਿਆ, ਹੋਰ ਕੁਛ ਨਹੀਂ, ਅੱਕ ਗਈ, ਮਾੜੇ ਕਰਮਾਂ ਤੋਂ ਵੀ ਉਹ ਤੰਗ ਆ ਚੁੱਕੀ ਹੈ। ਇੱਕ ਦਿਨ ਫਿਰ ਇਸ ਤਰ੍ਹਾਂ ਕੋ ਗੁਰਮੁਖ ਪਿਆਰੇ ਇੱਧਰੋਂ ਲੰਘਦੇ ਪਏ ਅਤੇ ਅਚਾਨਕ ਮੀਂਹ ਪੈ ਗਿਆ, ਆਪਣੇ ਆਪ ਨੂੰ ਬਚਾਉਂਦਿਆਂ ਮੀਂਹ 'ਚ ਭਿੱਜਣ ਨਾ, ਔਰ ਜਿੱਥੇ ਇਹ ਵੇਸ਼ਵਾਵਾਂ ਦੇ ਕੋਠੇ ਸਨ ਉਸ ਕੋਠੇ ਦੇ ਵਿੱਚੋਂ ਇੱਕ ਘਰ ਦਾ ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ ਕੋਈ ਹੈ? ਜਦੋਂ ਉਸ ਘਰ ਦਾ ਦਰਵਾਜ਼ਾ ਖੜਕਦਾ ਹੈ ਅਤੇ ਇੱਧਰ ਗਨਕਾ ਅਤੇ ਗ੍ਰਾਹਕ ਉਡੀਕਦੀ ਪਈ ਹੈ ਕਿ ਕੋ ਗਾਹਕ ਆਵੇ, ਪਰ ਇੱਧਰੋਂ ਜਦੋਂ ਕਹਿੰਦੇ ਵੀ ਦਰਵਾਜ਼ਾ ਖੜਕਿਆ, ਤੁਰੰਤ ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਇੱਕੋ ਗੱਲ ਆਖੀ ਸੀ, ਬੇਟਾ
ਰਾਤ ਰੁਕਣ ਦਾ ਪ੍ਰਬੰਧ ਹੈ, ਰਾਤ ਰੁਕਣ ਦੀ ਇੱਛਾ ਹੈ ਇੱਥੇ। ਹੁਣ ਇੱਥੇ ਵੇਸ਼ਵਾ ਨੂੰ ਆਦਤ ਪਈ ਹੈ ਗਣਕਾਂ ਨੂੰ ਵੀ ਇੱਥੇ ਮਾੜੀ ਬਿਰਤੀ ਦੇ ਲੋਕ ਇਹਦੇ ਘਰ ਵਿੱਚ ਆਉਂਦੇ, ਪਰ ਬੇਟਾ ਪੁੱਤਰੀ ਕਹਿਣ ਵਾਲਾ, ਧੀ ਕਹਿਣ ਵਾਲਾ ਅੱਜ ਕੋ ਪਹਿਲਾ ਗੁਰਮੁਖ ਆਇਆ ਸੀ, ਇਹਦੇ ਅੱਖਾਂ ਦੇ ਵਿੱਚੋਂ ਜਲ ਨਿਕਲਿਆ ਅਤੇ ਇੱਕੋ ਸ਼ਬਦ ਆਖੀ, ਕਹਿੰਦੇ ਬਾਬਾ ਤੁਹਾਨੂੰ ਪਤਾ ਤੁਸੀਂ ਕਿੱਥੇ ਆਇਓ, ਕਿਹੜੀ ਜਗ੍ਹਾ 'ਤੇ ਆਇਓ ਤੁਸੀਂ? ਉਹਨਾਂ ਕਿਹਾ ਵੀ ਧੀਏ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਕਿੱਥੇ, ਮੈਂ ਤਾਂ ਸਿਰਫ ਰਹਿਣ ਬਸੇਰੇ ਕਰਕੇ। ਉਹਨਾਂ ਕਿਹਾ ਧੀ ਆਖ ਰਹੇ ਹੋ ਮੈਨੂੰ? ਆਖਿਆ ਹਾਂ ਬੇਟਾ, ਦੱਸ ਹੋਰ ਕੀ ਆਖਣ ਤੈਨੂੰ, ਤੂੰ ਬੱਚੀ ਹੈ, ਧੀ ਹੈ ਸਾਡੀ, ਮੇਰੀ ਪੁੱਤਰੀ ਵਰਗੀ ਹੈ। ਅਤੇ ਫਿਰ ਉਹਨੇ ਇੱਕੋ ਗੱਲ ਆਖੀ ਸੀ, ਕਹਿਣ ਲੱਗੀ ਬਾਬਾ ਜੀ ਇਸ ਤਨ ਨੂੰ ਵਾਸ਼ਨਾ ਨਾਲ ਵੇਖਣ ਵਾਲੇ ਸਿਆਣੀ ਉਮਰ ਦੇ ਵੀ ਬਹੁਤ ਆਏ, ਪਰ ਅੱਜ ਅੰਦਰੋਂ ਸਿਆਣਾ ਮੈਂ ਪਹਿਲੀ ਵਾਰੀ ਵੇਖਿਆ ਜਿਹਨੇ ਵਾਕਈ ਮੈਨੂੰ ਧੀ ਆਖਿਆ। ਉਹਨੇ ਦੱਸਿਆ ਮੇਰਾ ਕਰਮ ਕੀ, ਮੇਰਾ ਭਲਾ ਹੋ ਜਾਏਗਾ। ਉਹਨਾਂ ਕਿਹਾ ਤੂੰ ਆਸ ਰੱਖ ਨਿਰੰਕਾਰ 'ਤੇ। ਉਹਨੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਉਸ ਗੁਰਮੁਖ ਨੇ ਛਕਿਆ। ਸਾਰੀ ਰਾਤ ਉਹਨੇ ਜੋ ਹੋ ਸਕਿਆ ਸੇਵਾ ਕੀਤੀ। ਸਵੇਰੇ ਜਦੋਂ ਉੱਠ ਕੇ ਉਹ ਬਜ਼ੁਰਗ ਤੁਰਨ ਲੱਗੇ ਨਾ ਮਹਾਂਪੁਰਖ, ਅਤੇ ਸ਼ਬਦ ਵਰਤਦੀ ਵੀ ਮੇਰਾ ਭਲਾ ਕਰ ਜਾਓ। ਉਹਨੇ ਵੇਖਿਆ ਵੀ ਬੰਦਗੀ ਵਿੱਚ ਬੈਠਣ ਵਾਲਾ ਗੁਰਮੁਖ ਹੈ। ਉਹਨੇ ਹੱਥ ਦੇ ਵਿੱਚ, ਉਹਦੇ ਕੋਲ ਇੱਕ ਪਿੰਜਰਾ ਹੈ, ਉਹਦੇ ਵਿੱਚ ਤੋਤਾ ਹੈ, ਉਹਨੇ ਪਿੰਜਰੇ ਸਮੇਤ ਕੋਲ ਫੜਾ ਦਿੱਤਾ। ਕਹਿਣ ਲੱਗੇ ਬਸ ਇਹਨੂੰ ਰਾਮ ਨਾਮ ਜਪਾਉਣਾ। ਉਹਨੇ ਕਿਹਾ ਜੀ ਕਿਵੇਂ? ਆਖਿਆ ਵੀ ਇਹਨੂੰ ਰਾਮ ਕਹਾਉਣਾ ਇਹਦੇ ਤੋਂ, ਜਿੰਨਾ ਚਿਰ ਇਹ ਕਹਿੰਦਾ ਨਹੀਂ ਉਹਨਾਂ ਚਿਰ ਨਹੀਂ ਹਟਣਾ। ਬਸ ਉਸ ਵਕਤ ਰਾਮ ਰਾਮ ਕਹਾਉਂਦੀ ਕਹਾਉਂਦੀ ਗਣਕਾ ਜਿਹੜੀ ਸੀ ਉਸ ਵੇਲੇ ਤੋਤੇ ਨੂੰ ਰਾਮ ਰਾਮ ਜਪਾਉਂਦੀ ਜਪਾਉਂਦੀ ਆਪ ਜਪਣ ਲੱਗ ਪਈ। ਅਸਰ ਹੋ ਗਿਆ ਮਨ 'ਤੇ, ਇੰਨਾ ਕੁ ਗਹਿਰਾ ਅਸਰ ਹੋਇਆ ਕਿ ਜਿੰਨੇ ਮਾੜੇ ਕਰਮ ਸਨ ਉਹ ਸਾਰੇ ਦੇ ਸਾਰੇ ਛੁੱਟ ਗਏ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਦਾ ਨਿਰਣਾ ਕੀਤਾ ਗੁਰਬਾਣੀ ਦੇ ਵਿੱਚ। ਮਹਾਰਾਜ ਜੀ ਕਹਿਣਗੇ ਇਸ ਜੀਵਨ ਦੇ ਵਿੱਚ ਅਬ ਰੱਖੋ ਦਾਸ ਭਾਟ ਕੀ ਰਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ, ਹਰਨਾਕ ਸਫਾਰੇ ਕਰ ਆਜ ਫੁਨ ਦ੍ਰੋਪਦੀ, ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਥ, ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜਤ ਪੂਰੇ ਤੇ ਕਾਰ। ਕਹਿੰਦੇ ਗਨਿਕਾ ਦੇ ਪੜ੍ਹਦਿਆਂ ਪੜ੍ਹਦਿਆਂ ਕਾਰਜ ਪੂਰੇ ਹੋ ਗਏ, ਪੜ੍ਹਦਿਆਂ ਪੜ੍ਹਦਿਆਂ ਕਰਤੇ ਪੁਰਖ ਦੇ ਪ੍ਰਥਾਏ ਸਾਰੀ ਜ਼ਿੰਦਗੀ ਦਾ ਕਾਰਜ ਸਵਰ ਗਿਆ, ਪੜ੍ਹਦਿਆਂ ਪੜ੍ਹਦਿਆਂ ਸੂਆ ਪੜ੍ਹਾਵਤ ਗਨਕਾ ਉਧਰੀ। ਮਹਾਰਾਜ ਜੀ ਕਹਿੰਦੇ ਗਨਕਾ ਦਾ ਉਧਾਰ ਹੋ ਗਿਆ, ਸੂਆ ਕਹਿੰਦੇ ਨੇ ਤੋਤੇ ਨੂੰ, ਉਹਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਉਹਦਾ ਵੀ ਭਲਾ ਹੋ ਗਿਆ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਥਨ ਹੈ ਸਾਡੇ ਸਨਮੁੱਖ। ਪਾਤਸ਼ਾਹ ਜੀ ਵਾਰ ਵਾਰ ਸਮਝਾਉਂਦਿਆਂ ਵਾਰ ਵਾਰ ਇਹੀ ਨਿਰਣਾ ਕਰਕੇ ਕਹਿੰਦੇ ਨੇ ਕਿ ਪ੍ਰਭ ਭਾਵੇ ਤਾਂ ਪਥਿਤ ਉਧਾਰ ਹੈ, ਉਹਦੀ ਮਰਜ਼ੀ ਹੈ। ਜਿੱਦਣ ਉਹਨੇ ਕਿਸੇ ਪਤਿਤ ਬੰਦੇ 'ਤੇ ਵੀ ਕਿਰਪਾ ਕਰਨੀ ਹੋਵੇ ਤਾਂ ਉਹਦਾ ਭਲਾ ਕਰਨ ਵਾਸਤੇ ਉਹ ਆਪ ਉੱਥੇ ਪਹੁੰਚ ਜਾਂਦਾ, ਆਪ ਉਹਦਾ ਭਲਾ ਕਰਨ ਵਾਸਤੇ ਤੁਰ ਪੈਂਦਾ। ਇਸ ਕਰਕੇ ਅੱਗੇ ਪਾਤਸ਼ਾਹ ਜੀ ਜ਼ਿਕਰ ਕਰਦਿਆਂ ਸਮਝਾਉਂਦੇ, ਪ੍ਰਭ ਭਾਵੈ ਤਾਂ ਪਤਿਤ ਉਧਾਰ ਹੈ, ਆਪ ਕਰੈ ਆਪਨ ਵਿਚਾਰ ਹੈ। ਮਹਾਰਾਜ ਜੀ ਕਹਿਣਗੇ ਉਹ ਆਪ ਹੀ ਸੰਸਾਰ ਦੇ ਵਿੱਚ ਸਿਰਜਣਾ ਕਰਦਾ ਅਤੇ ਆਪ ਹੀ ਉਹਦੀ ਵਿਚਾਰ ਕਰਨ ਵਾਸਤੇ ਆਪ ਹੀ ਬੰਦਿਆਂ ਦੇ ਵਿੱਚ ਬੈਠਦਾ ਹੈ। ਸ੍ਰਿਸ਼ਟੀ ਦੀ ਰਚਨਾ ਆਪ ਕਰਦਾ, ਪਰ ਸ੍ਰਿਸ਼ਟੀ ਦੇ ਬਾਰੇ ਗੁਣਾਂ ਨੂੰ ਜਾਂ ਸ੍ਰਿਸ਼ਟੀ ਦੀ ਰਚਨਾ ਦੀ ਹੋਂਦ ਜਾਣਨ ਵਾਲਿਆਂ ਵਿੱਚ ਵੀ ਤਾਂ ਉਹ ਆਪ ਬੈਠਾ ਹੈ, ਬਾਹਰ ਤਾਂ ਨਹੀਂ ਹੈ। ਸ੍ਰਿਸ਼ਟੀ ਦੇ ਵਿੱਚ ਉਹਨੇ ਕੀ ਕੁਝ ਪਾਇਆ, ਆਪ ਹੀ ਬੰਦਿਆਂ ਦੀ ਡਿਊਟੀ ਲਾ ਕੇ ਆਪ ਹੀ ਵਿਚਾਰਨ ਵਾਸਤੇ ਲਾ ਦਿੱਤਾ। ਸ੍ਰਿਸ਼ਟੀ ਦੇ ਵਿੱਚ ਜੋ ਕੁਝ ਪੈਦਾ ਕੀਤਾ ਨਾ, ਉਹ ਪੈਦਾ ਕਰਨ ਤੋਂ ਬਾਅਦ ਆਪ ਹੀ ਡਿਊਟੀ ਲਾ ਦਿੱਤੀ ਇਨਸਾਨਾਂ ਦੀ, ਉਹਨਾਂ ਵਿੱਚ ਬੈਠ ਕੇ ਕਿ ਇਹ ਸ੍ਰਿਸ਼ਟੀ ਵਿੱਚ ਕੀ ਕੁਝ ਪਿਆ ਹੈ, ਕੀ ਕੁਝ ਇਸ ਸ੍ਰਿਸ਼ਟੀ ਦੇ ਵਿੱਚ ਹੋਇਆ ਹੈ, ਕੀ ਕੁਝ ਇਸ ਸ੍ਰਿਸ਼ਟੀ ਵਿੱਚ ਗੁਣ ਨੇ, ਕਿਹੜੀਆਂ ਕਿਹੜੀਆਂ ਵਸਤੂਆਂ ਨੇ, ਕਿਹੜੇ ਕਿਹੜੇ ਖਣਿਜ ਪਦਾਰਥ ਪਏ ਨੇ, ਉਹਨਾਂ ਦੀ ਡਿਊਟੀ ਆਪ ਹੀ ਲੱਭਣ ਦੇ ਲਾ ਦਿੱਤੀ ਅਤੇ ਆਪ ਹੀ ਬੈਠਾ ਲੱਭ ਰਿਹਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਇਹ ਕਰਤੇ ਪੁਰਖ ਦੇ ਹੁਕਮ ਵਿੱਚ ਆਪ ਕਰੈ, ਉਹ ਆਪ ਸ੍ਰਿਸ਼ਟੀ ਨੂੰ ਪ੍ਰਗਟ ਕਰਦਾ। ਅਤੇ ਫਿਰ ਨਾਲ ਹੀ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਪਨ ਵਿਚਾਰ ਹੈ, ਆਪ ਪ੍ਰਗਟ ਕਰਦਾ ਅਤੇ ਆਪ ਹੀ ਵਿਚਾਰ ਕਰਦਾ, ਉਹਦੀ ਵਿਆਖਿਆ ਵਾਸਤੇ ਆਪ ਹੀ ਬੈਠਾ। ਦੋਹਾਂ ਸਿਰਿਆਂ ਕਾ ਆਪ ਸਵਾਮੀ,
ਮਹਾਰਾਜ ਜੀ ਕਹਿੰਦੇ ਆਦਿ ਤੋਂ ਲੈ ਕੇ ਅੰਤ ਤੱਕ ਦੋਵੇਂ ਪਾਸਿਆਂ ਦਾ ਮੂਲ ਕੀ ਹੈ? ਇੱਕ ਨਿਰੰਕਾਰ। ਦਿਨ ਤੋਂ ਲੈ ਕੇ ਰਾਤ ਤੱਕ, ਸੱਚ ਤੋਂ ਲੈ ਕੇ ਝੂਠ ਤੱਕ, ਪਾਪ ਤੋਂ ਲੈ ਕੇ ਪੁੰਨ ਤੱਕ, ਉੱਪਰ ਤੋਂ ਲੈ ਕੇ ਥੱਲੇ ਤੱਕ, ਮਹਾਰਾਜ ਜੀ ਕਹਿੰਦੇ ਉਹ ਆਪ ਹੀ ਕਰਤਾ ਪੁਰਖ ਇਸ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਇਹਦੇ ਤੋਂ ਬਾਹਰ ਕੁਛ ਨਹੀਂ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਮਹਾਰਾਜ ਜੀ ਕਹਿੰਦੇ ਆਦਿ ਅੰਤ ਜੋ ਰੱਖਣਹਾਰ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਦੋਨਾਂ ਹੀ ਸਿਰਿਆਂ ਦਾ ਮਹਾਰਾਜ ਕਹਿਣ ਲੱਗੇ ਜਨਮ ਤੋਂ ਲੈ ਕੇ ਮੌਤ ਤੱਕ ਉਹ ਆਪ ਸੁਆਮੀ ਆਪ ਮਾਲਕ ਹੀ ਸ੍ਰਿਸ਼ਟੀ 'ਤੇ ਹੈ। ਖਿਲੈ ਵਿਗਸੈ ਅੰਤਰਜਾਮੀ, ਮਹਾਰਾਜ ਜੀ ਕਹਿੰਦੇ ਖੇਡਦਾ ਵੀ ਹੈ, ਵਿਗਸਦਾ ਵੀ ਹੈ, ਪ੍ਰਸੰਨ ਵੀ ਹੁੰਦਾ ਹੈ। ਅੰਤਰਜਾਮੀ ਉਹ ਅੰਤਰਜਾਮਤਾ ਰੱਖਣ ਵਾਲਾ ਵੀ ਹੈ, ਉਹ ਘੱਟ ਘੱਟ ਕੇ ਅੰਤਰ ਕੀ ਜਾਣਦਾ ਹੈ। ਖਿਲੈ ਵਿਗਸੈ ਅੰਤਰਜਾਮੀ, ਮਹਾਰਾਜ ਜੀ ਕਹਿੰਦੇ ਕਿ ਆਪਣੀ ਖੇਡ ਉਹ ਖੇਡ ਰਿਹਾ ਹੈ ਸੰਸਾਰ ਵਿੱਚ, ਅਤੇ ਇਸ ਖੇਡ ਨੂੰ ਵੇਖ ਕੇ ਵਿਗਸੈ ਪ੍ਰਸੰਨ ਵੀ ਹੋ ਰਿਹਾ, ਆਪ ਖੁਸ਼ ਵੀ ਹੋ ਰਿਹਾ, ਆਪ ਨਿਰੰਕਾਰ ਪ੍ਰਸੰਨ ਵੀ ਹੋ ਰਿਹਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਖਿਲੈ ਵਿਗਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਉਹਦਾ ਹੁਕਮ ਹੋਵੇ ਅਤੇ ਮਹਾਰਾਜ ਕਹਿਣਗੇ ਬਣੀ ਚੀਜ਼ ਨੂੰ ਢਵਾ ਦੇ, ਉਹਦੀ ਮਰਜ਼ੀ ਹੋਵੇ ਅਤੇ ਢਈ ਚੀਜ਼ ਨੂੰ ਦੁਬਾਰਾ ਬਣਾ ਸਕਦਾ, ਉਹਦਾ ਹੁਕਮ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਕਥਨ ਕਰਦਿਆਂ ਬਹੁਤ ਸੋਹਣਾ ਨਿਰਣਾ ਕਰਕੇ ਸਮਝਾਉਂਦੇ, ਪਾਤਸ਼ਾਹ ਜੀ ਕਹਿੰਦੇ ਜੋ ਭਾਵੈ ਸੋ ਕਾਰ ਕਰਾਵੈ, ਜੋ ਉਹਦੀ ਮਰਜ਼ੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹਦੀ ਉਹਦਾ ਹੁਕਮ ਹੈ ਵੀ ਉਹੀ ਕ੍ਰਿਤ ਇਨਸਾਨ ਨੂੰ ਬਖਸ਼ ਦਿੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੋਵੇ ਅਤੇ ਕੱਲ੍ਹ ਨੂੰ ਰਾਜ ਤਖ਼ਤ 'ਤੇ ਬਿਠਾ ਦੇ, ਉਹਦਾ ਹੁਕਮ ਹੋਵੇ ਅਤੇ ਤਖ਼ਤ 'ਤੇ ਬੈਠੇ ਨੂੰ ਭਿਖਾਰੀ ਬਣਾ ਦੇ। ਇਸ ਕਰਕੇ ਉਹਦੇ ਹੁਕਮ ਤੋਂ ਕੁਛ ਵੀ ਨਹੀਂ, ਜੋ ਭਾਵੇ ਸੋ ਕਾਰ ਕਰਾਵੇ। ਮਹਾਰਾਜ ਕਹਿਣਗੇ ਉਹਦਾ ਹੁਕਮ ਹੈ ਜੋ ਭਾਵੇ, ਜਿਸ ਤਰ੍ਹਾਂ ਦੀ ਚੀਜ਼ ਭਾਵੇ ਉਸ ਕਰਤੇ ਪੁਰਖ ਨੂੰ ਉਸੇ ਤਰ੍ਹਾਂ ਦੀ ਉਹ ਇਸ ਕ੍ਰਿਤ ਨੂੰ ਸੰਸਾਰ 'ਤੇ ਪ੍ਰਗਟ ਕਰਦਾ ਹੈ। ਇਸ ਕਰਕੇ ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾਵੇ। ਮਹਾਰਾਜ ਜੀ ਕਹਿੰਦੇ ਮੈਨੂੰ ਦੂਸਰਾ ਤੇ ਹੋਰ ਕੋਈ ਦਿਸਦਾ ਨਹੀਂ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹਦੇ ਤੋਂ ਤਾਂ ਬਾਹਰ ਹੈ ਹੀ ਨਹੀਂ ਕੁਛ। ਕਿਸੇ ਵੇਲੇ ਆਪਾਂ ਵੀ ਕਹਿੰਦੇ ਹਾਂ ਵੀ ਜਾਣਾ ਤਾਂ ਆਪਾਂ ਇੱਧਰ ਨੂੰ ਹੀ, ਬਹਾਨੇ ਨਾਲ ਪਤਾ ਨਹੀਂ ਕੀ ਬਣਿਆ ਇੱਧਰ ਨੂੰ ਆ ਗਏ, ਕਹਿੰਦੇ ਹਾਂ ਨਾ ਆਪਾਂ ਸਾਰੇ ਵੀ ਜਾਣਾ ਤਾਂ ਕਿਸੇ ਹੋਰ ਪਾਸੇ ਸੀ ਪਰ ਆ ਅਸੀਂ ਕਿਸੇ ਹੋਰ ਪਾਸੇ ਗਏ ਹਾਂ, ਪਤਾ ਨਹੀਂ ਕੁਦਰਤੀ ਰੂਪ ਦੇ ਵਿੱਚ ਸੋਚਿਆ ਕੁਝ ਹੋਰ ਸੀ, ਵਰਤ ਕੁਝ ਹੋਰ ਗਿਆ। ਸਤਿਗੁਰੂ ਮਹਾਰਾਜ ਕਹਿਣਗੇ ਫਿਰ ਇਹਦੇ ਵਿੱਚ ਇਹ ਨਿਰਣਾ ਕਰ ਲੈਣਾ ਚਾਹੀਦਾ ਵੀ ਸਾਡੇ ਵੱਸ ਦੀ ਖੇਡ ਕੁਛ ਵੀ ਨਹੀਂ, ਸਾਡੇ ਵੱਸ ਵਿੱਚ ਆਈ ਕੁਛ ਨਹੀਂ, ਇੱਕ ਵੀ ਚੀਜ਼ ਸਾਡੇ ਵੱਸ ਵਿੱਚ ਸਾਡੀ ਮਰਜ਼ੀ ਨਾਲ ਇਹ ਸੰਸਾਰ 'ਤੇ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਕਹਿਣਗੇ ਕਰਤੇ ਪੁਰਖ ਦੇ ਪ੍ਰਥਾਈ ਅਰਦਾਸ ਕਰਨੀ ਪਏਗੀ, ਜਿਉਂ ਤੂੰ ਚਲਾਏ ਤੇ ਵੀ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਵਹਿ ਚੱਲੇ, ਜਿੰਨਾ ਮਾਰਗ ਪਾਪ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹਿ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵਹਿ ਚਲਾਵੈ। ਉਹ ਤੋਂ ਬਾਹਰ ਨਹੀਂ ਹੈ ਕੁਛ ਵੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਸਤਿਗੁਰੂ ਜੀ ਕਿਰਪਾ ਕਰਨ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜੱਥਾ ਉਹ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀਆਂ ਭਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੀ ਸਾਜਨੀ ਵਾਚੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸੋ

ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ੍ਹ ਬੰਨ੍ਹ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਖ ਤੇਗ ਪਤੇ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸੋ ਦਾਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰ ਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਜੀ ਕੀ ਅਰਦਾਸ, ਸਤਿਗੁਰੂ ਜੀ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਗੁਰਬਾਣੀ ਪੜ੍ਹਦਿਆਂ ਕੀਰਤਨ ਹਾਜ਼ਰੀ ਭਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਾਂ ਕਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਵਿੱਚ ਰੱਖਣਾ ਪਾਤਸ਼ਾਹ ਜੀਓ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖ।

ਦੀ ਨੂਰ ਅਰਸੋਂ ਗੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ

ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ, ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਮਿਤੀ 7 ਤਰੀਕ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਅਸਥਾਨਾਂ 'ਤੇ ਮਨਾ ਰਹੀਆਂ ਹਨ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਮਿਤੀ 11 ਤਰੀਕ ਨੂੰ ਜੋ ਆਸਟ੍ਰੇਲੀਅਨ ਮੱਧਮ ਸ਼ੁਮਾਰੀ ਹੋ ਰਹੀ ਹੈ, ਉਹਦੇ ਵਿੱਚ ਬੇਨਤੀ ਹੈ ਕਿ ਆਪ ਜੀ ਰਿਲੀਜ਼ਨ ਦੇ ਵਿੱਚ ਜਿਹੜਾ ਹੈ ਉਹ ਸਿੱਖ ਭਰੋ, ਭਾਸ਼ਾ ਦੇ ਵਿੱਚ ਜਿਹੜਾ ਹੈ ਉਹ ਪੰਜਾਬੀ ਜ਼ਰੂਰ ਭਰੋ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗਿਣਤੀ ਜਿਹੜੀ ਹੈ ਔਰ ਉਹਦੇ ਵਿੱਚ ਵਾਧਾ ਹੋ ਸਕੇ, ਸਾਡੀ ਗਿਣਤੀ ਤੈਅ ਹੋ ਸਕੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜ਼ਰੂਰ ਵਿਚਾਰ ਕੇ ਆਪ ਜੀ ਮਰਦਮਸ਼ੁਮਾਰੀ ਜਿਹੜਾ ਫਾਰਮ ਹੈ ਉਹ ਜ਼ਰੂਰ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਹੋਏ। ਸੋਹਿਲਾ ਸਿਵਰ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੁਮਾਲੀਅਨ ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾ ਤੇ ਕਮਣ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੋ ਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਜਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵੜ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਾ ਏਕ ਤੋਹੀ, ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈਂ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰ ਕਉ, ਹੋਏ ਜਾਤੀ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਖਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁ ਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਵ ਖੰਡਾ ਹੇ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

0: है सुख मांगे मुको कर संतन की तूरे। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੈ ਧਾਏ ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਕੀਤੀ ਗਈ ਹੈ। ਨਾਲ ਨਾਲ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ। ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਤ ਸਮਰੱਥਾ ਬਖਸ਼ਣੀ ਹੈ। ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ ਵਿੱਚ ਜਾਣ ਦੀ ਕਿਰਪਾਲਤਾ ਕਰੋ। ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁਲਚੁਕ ਮੁਆਫ਼ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਵਾਹਿਗੁਰੂ ਜੀ ਕਾ ਖਾਲਸਾ

ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ, ਉਹ ਕਾਣਿਆ ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ। ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ। ਰਣਜੀਤ ਸਿੰਘਾ, ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ ਹੈ। ਸੋ ਸਤਸੰਗਿਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ ਸੋ

ਜਿਨ੍ਹਾਂ ਦੇ ਬਾਹਰ ਬੈਠਾ ਪ੍ਰਸ਼ਾਦੇ ਤੋਂ ਵੀ ਮੁਹਤਾਜ ਹੈ। ਆਜ ਪੁੱਤਰ ਜਿਹਨੂੰ ਐਡੀਆਂ ਮੰਨਤਾਂ ਨਾਲ ਮੰਨਿਆ ਸੀ, ਇੱਕ ਪ੍ਰਸ਼ਾਦਾ ਵੀ ਦੇਣ ਨੂੰ ਤਿਆਰ ਨਹੀਂ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਅੱਜ ਇਸ ਨਗਰੀ ਵਿੱਚ ਆਏ। ਬਾਬਾ ਜੀ ਦੀ ਸੋਭਾ ਸੁਣੀ ਤੇ ਦੀਵਾਨ ਲੱਗਾ ਹੋਇਆ ਹੈ, ਸਮਾਪਤੀ ਹੋਈ ਤੇ ਜਾ ਕੇ ਬਾਬਾ ਜੀ ਦੇ ਚਰਨ ਪਕੜ ਲਏ। ਬਾਬਾ ਜੀ ਮੇਰੇ ਕੋਲੋਂ ਕਿਹੜੀਆਂ ਭੁੱਲਾਂ ਹੋਈਆਂ ਨੇ, ਜਿਹੜੇ ਪੁੱਤਰ ਨੂੰ ਐਡੀਆਂ ਮੰਨਤਾਂ ਮੰਨ ਕੇ ਲਿਆ ਸੀ ਉਹਨੇ ਧੱਕੇ ਮਾਰ ਕੇ ਕੱਢ ਦਿੱਤਾ ਹੈ। ਨੌ ਬੋਲ ਕਬੋਲ ਬੋਲਦੀ ਹੈ, ਆ ਜਦੋਂ ਆਪਣੀ ਮਾਂ ਨੂੰ ਬੱਚੇ ਮਾੜੇ ਬੋਲ ਬੋਲਦੇ ਨੇ ਤੇ ਮੇਰੇ ਤੋਂ ਸੁਣਿਆ ਨਹੀਂ ਜਾਂਦਾ। ਕਿਹੜਾ ਗੁਨਾਹ ਕੀਤਾ ਹੈ, ਕਿਹੜੇ ਜਨਮ ਦੀ ਸਜ਼ਾ ਭੁਗਤ ਰਿਹਾ ਹਾਂ? ਬਾਬਾ ਜੀ ਆਖਣ ਲੱਗੇ, ਹੋਏ ਸੇਠ ਐਸੇ ਹੀ ਜਨਮ ਦੀ ਭੁਗਤਦਾ ਪਿਆ। ਇੱਕ ਗੱਲ ਦੱਸ, ਪੁੱਤਰ ਮੰਗਿਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਤੇ ਖੁਸ਼ੀਆਂ ਕਿਹਦੇ ਨਾਲ ਮਨਾਈਆਂ ਸੀ? ਆਪਣੀ ਖੁਸ਼ੀ ਵਿੱਚ ਗੁਰੂ ਨਾਨਕ ਨੂੰ ਬੁਲਾਇਆ ਸੀ? ਸ਼ਰਾਬਾਂ ਤੇ ਕਬਾਬਾਂ ਦੇ ਨਾਲ ਤੂੰ ਦੋਸਤਾਂ ਨੂੰ ਮਿੱਤਰਾਂ ਨੂੰ ਖੁਸ਼ ਕਰ ਸਕਦਾ ਹੈ, ਗੁਰੂ ਨਾਨਕ ਨੂੰ ਖੁਸ਼ ਨਹੀਂ ਕਰ ਸਕਦਾ। ਜਿੰਨਾ ਚਿਰ ਗੁਰੂ ਨਾਨਕ ਨੂੰ ਖੁਸ਼ ਨਹੀਂ ਕਰੇਗਾ, ਉਹਨਾਂ ਚਿਰ ਤੇਰੀਆਂ ਖੁਸ਼ੀਆਂ ਕੱਚੀਆਂ ਹੀ ਰਹਿ ਜਾਣਗੀਆਂ, ਤੇਰੀਆਂ ਖੁਸ਼ੀਆਂ ਪੱਕੀਆਂ ਨਹੀਂ ਹੋਣਗੀਆਂ। ਤੂੰ ਗੁਰੂ ਨਾਨਕ ਨੂੰ ਭੁਲਾ ਦਿੱਤਾ। ਬਾਬਾ ਜੀ ਦੇ ਚਰਨ ਪਕੜ ਕੇ ਹੰਝੂ ਕੇਰੇ, ਬਾਬਾ ਜੀ ਸੱਚ ਹੀ ਮੈਂ ਬੜੇ ਗੁਨਾਹ ਕੀਤੇ ਨੇ, ਦੇਣ ਵਾਲੇ ਨੂੰ ਭੁਲਾ ਦਿੱਤਾ। ਤੇ ਬਾਬਾ ਜੀ ਕਹਿੰਦੇ, ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਏ। ਕਦੀ ਗੁਰਦੁਆਰੇ ਚੱਕਰ ਮਾਰਿਆ ਹੈ, ਕਦੀ ਸੰਗਤ ਵਿੱਚ ਗਿਆ ਹੈ, ਦੁੱਖ ਵੇਲੇ ਕਿੱਡੇ ਗੇੜੇ ਮਾਰਦਾ ਸੀ। ਹੰਝੂ ਕੇਰੇ, ਬਾਬਾ ਜੀ ਮੈਨੂੰ ਬਖਸ਼ ਦੇਵੋ। ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ, ਇਸ ਸੇਠ ਦੀ ਝੋਲੀ ਸੁੱਖ ਪੈ ਜਾਣ ਤੇ ਸੰਗਤ ਅਰਦਾਸ ਕਰ ਦੇਵੇ, ਕਿਉਂ ਨਾ ਖੁਸ਼ੀਆਂ ਆ ਜਾਣ। ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ। ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ, ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ, ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ ਤੇ ਕੱਲ ਨੂੰ ਤੇਰੇ ਪੁੱਤਰ ਤੈਨੂੰ ਧੱਕੇ ਮਾਰਨਗੇ, ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਆ ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ। ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲੈ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ, ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸ ਦੀਆਂ ਦਿੱਤੀਆਂ ਹੋਈਆਂ ਨੇ ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ, ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਟੋਲਦਾ ਹੈ। ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ, ਕਦੋਂ ਖੁਸ਼ੀਆਂ ਆਉਣੀਆਂ ਨੇ, ਜਦੋਂ ਸੱਚਮੁੱਚ ਹੀ ਅੰਦਰ

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ, ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ। ਸਾਡੀਆਂ ਨਜ਼ਰਾਂ ਵਿੱਚ ਫਰਕ ਹੈ। ਜੇ ਇਹ ਕੁਝ ਕਰਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ ਮਗਰ ਮਗਰ ਫਿਰਨਗੀਆਂ, ਤੂੰ ਕਿਤੇ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਤੇ ਦੇਖ, ਇਸ ਦਾ ਸਤਿਕਾਰ ਕਰਕੇ ਤੇ ਦੇਖ। ਤੇਰੇ ਘਰ ਦੇ ਅੱਗੇੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣੀ ਹੈ ਤੇ ਬਾਬਾ ਜੀ ਕਹਿੰਦੇ ਸਨ, ਸਾਰੀ ਗਲੀ ਵਿੱਚ ਝਾੜੂ ਲਾ ਦੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅੱਜ ਇਸ ਦੇ ਮਾਲਕ ਨੇ ਲੰਘਣਾ ਹੈ, ਅੱਜ ਇਸ ਦੇ ਗੁਰੂ ਨੇ ਲੰਘਣਾ ਹੈ। ਐਵੇਂ ਉਪਰੋਂ ਉਪਰੋਂ ਆਖੀ ਜਾਂਦਾ ਹੈ ਵੀ ਸਾਰਾ ਕੁਝ ਤੇਰਾ ਹੈ। ਆ ਸੰਸਾਰ ਵਿੱਚ ਤੱਕੋ, ਘਰਾਂ ਵਿੱਚ ਕੋਈ ਸਮਾਗਮ ਹੈ ਨਾ, ਤੇ ਜਦੋਂ ਬਾਜ਼ਾਰ ਕੱਪੜੇ ਲੈਣ ਜਾਂਦੇ ਹਾਂ, ਆਪਣੇ ਵਾਸਤੇ ਹਜ਼ਾਰਾਂ ਰੁਪਈਆਂ ਦੇ ਕੋਟ ਪੈਂਟ, ਤੇ ਗੁਰੂ ਵਾਸਤੇ ਇਹ ਦੁਕਾਨਦਾਰ ਨੂੰ ਕੀ ਆਖਦਾ ਹੈ ਵੀ ਕੋਈ 51 ਕੁ ਰੁਪਈਆਂ ਦਾ ਰੁਮਾਲਾ ਗੁਰੂ ਵਾਸਤੇ ਦੇ ਦੇ। ਓਏ ਗੁਰਸਿੱਖਾ, ਕੀ ਤੇਰੀ ਭਾਵਨਾ ਨੂੰ ਹੋਇਆ ਹੈ? ਜਿਹਨੇ ਤੈਨੂੰ ਸਾਰਾ ਕੁਝ ਦਿੱਤਾ, ਉਹਦੇ ਬਦਲੇ ਜਦੋਂ ਤੂੰ ਰੁਮਾਲਾ ਵਸਤਰ ਖਰੀਦਣੇ ਨੇ, ਉਦੋਂ ਕਿਉਂ ਜੇਬ ਘੁੱਟਦਾ ਹੈ, ਉਦੋਂ ਕਿਉਂ ਸਰਫੇ ਤੇ ਉਤਰ ਆਇਆ? ਨਹੀਂ ਬਈ, ਦਿਲੋਂ ਆਖ, ਮਨੋਂ ਆਖ, ਸਤਿਗੁਰੂ ਸਾਰਾ ਕੁਝ ਤੇਰਾ ਹੈ, ਮੇਰਾ ਇਸ ਵਿੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ

ਵਾਹਿਗੁਰੂ ਸਾਹਿਬ ਜੀਓ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵਿਅਣ ਬਖਾਣਿਓ ਗੁਰ ਨਾਨਕ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੜਹੰਸ ਮਹੱਲਾ ਤੀਜਾ। ਸੁਣਿਆ ਹੋਂ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ ਅਵਗੁਣ ਵੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 583 ਪਰ ਆਰੰਭ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ।

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਕੀਰਤ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਜੀ ਦੁਕਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੁਹ ਨਾ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ। ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ। ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ।

ਸਾਉ ਇੱਕੋ ਕੁਆਉ ਤਿਸਤੇ ਹੋਏ ਲਖ ਦਰੀਆਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੇ ਉਦਾਸ ਸੰਖ ਸੂਰਮ ਭਕ ਸਰ ਸੰਖ ਮੋਲ ਵਿਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ
1: ਧੋਏ।
0: ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ
1: ਜਾਹੋ।
0: ਤੀਰਥ ਤਪ ਦਇਆ ਦਤ ਦਾਨ, ਜੀ ਕੋ ਪਾਵੈ ਤਿਲਕਾ ਮਾਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਮੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਕਿਵ ਕਾ ਰਾਖਾ ਕਿਵ ਸਾਲਾ ਹੀ, ਕਿਉਂ ਵਰਨੀ ਕਿਵ ਜਾਣਾ। ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਸਹਿਸ ਅਠਾਰਹ ਕਹਿਣ ਕਤੇ ਬਾਦ ਸਲੂ ਇਕ ਧਾਤ। ਨਾਨਕ ਵੱਡਾ ਕੀਐ ਆਪੇ ਜਾਣੇ ਆਪ। ਨਦੀਆ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ। ਕੀੜੀ ਤੁਲਨਾ ਹੋਵਨੀ, ਜੇ ਤਿਸ ਮਨ ਹੁਣਾ ਵਿਸਰੈ। ਅੰਤ ਨ ਵੇਖਣ ਸੁਣਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜੇ ਵੜੇ ਆਪ ਜਾਣੇ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਕੀਤੇ ਮੰਗਹਿ ਜੋਤ ਅਪਾਰ, ਕੀਤੇ ਅਗਣਤ ਨਹੀਂ ਵਿਚਾਰ। ਕੀਤੇ ਅਦੂ ਭੁਗ ਸਦਮਾਰ, ਇਹ ਭੇਦਾ ਤਰੀ ਦਾ ਤਾਰ। ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੇਤੀਆ ਮੋਹਿ ਖਾਏ। ਜਿਸਨੋਂ ਬਖਸ਼ੇ ਸਿਫਤ ਸਾਲਾ, ਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵਹ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲ ਸਮਾਹੇ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਆਖੇ ਹੈ ਵੇਦ ਪਾਠ ਪੁਰਾਣ, ਆਖੇ ਹੈ ਪੜ੍ਹੇ ਕਰੇ ਵਖਿਆਨ। ਆਖੇ ਹੈ ਈਸ਼ਰ, ਆਖੇ ਹੈ ਸਿੱਧ, ਆਖੇ ਹੈ ਕੀਤੇ ਕੀਤੇ ਬੁੱਧ। ਕੀਤੇ ਆਖੇ ਹੈ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਪ੍ਰੀ ਸਿਉ ਕਹੀਨ, ਕੀਤੇ ਗਾਵਨ ਹਾਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਇੰਦ ਉਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵੈ ਮੋਹਨੀਆ ਮਨ ਮੋਹਨ, ਸੁਰਗਾ ਮਚ ਪਿਆਲੇ। ਗਾਵੈ ਜੋਧ ਮਹਾ ਬਲਸੂਰਾ, ਗਾਵੈ ਖਾਣੀ ਚਾਰੇ। ਸਹੀ ਤੁਦਨੋ ਗਾਵੈ, ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਤ ਸਾਹਿਬ, ਸਾਚਾ ਸਾਚੀ ਨਾਏ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ, ਜਿਨੂੰ ਪਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਹੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਭੁਗਤ ਗਿਆਨ ਦਾ ਭੰਡਾਰਨ, ਘਟ ਘਟ ਵਜ ਨਾਦ। ਸੰਜੋਗ ਵਿਯੋਗ ਦੁਇਕਾਰ, ਚਲਾਵਹਿ ਲਿਖਿਆ ਵਹਿ ਭਾਗ। ਏਕਾ ਮਾਈ ਜੁਗਤ ਵਿਆਈ, ਤੇ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਿਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਹੇ ਤ੍ਰਾਹਿ ਪਦ ਪਵੜੀਆ ਚੜੀਐ ਹੋਈ ਇੱਕੀਸ ਨਾਨਕ ਨਦਰੀ ਪਾਈਐ ਕੂੜ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਇੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਰ

ਸਤਿਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚਕਰ ਚੇ ਨਰ ਭਰਨ ਜਾਤਰ ਪਾਤ ਨਿਹੰਜ ਅਚਲ ਮੂਰਤ ਅਨੁਭਵ ਪ੍ਰਕਾਸ਼।

नमो राज राजे नमो साज साजे नमो शाह शाहे नमो।

0: ਪੰਜਾਂ ਦੁਸ਼ਟ ਪੰਜਾਂ ਮੁਕਦਾਇ ਕਾਮ
1: ਆਪ ਰੂਪ ਮੇ ਕਨੁਸਤ ਦੇ ਕਪੁਰਖ ਅਵਦੂਤ
0: ਦਰ ਪੰਜਾਂ ਸਰ ਪੰਜਾਂ ਆਪ ਰੂਪ ਸੂਤ
1: ਅੰਗਹੀਨ ਪੰਗਨਾਤ ਮੇਕ ਪੁਰਖ ਪਾਰ
0: ਸਰਬ ਲਾਜ ਸਰਬ ਕਾਜ ਸਰਬ

चतर चक्र वासे चतर चक्र मानिए चतर चक्र।

0: ਗੈਬ ਹੈ,
1: ਕਿਆ ਗੁਲਗੁਨਾ ਹੈ ਕਿ ਸ਼ਾਹਨ ਸ਼ਾਹ ਹੈ,
0: ਇਹ ਕਾਰਨ ਕੋ ਨਿੰਦਾ ਹੈ ਕਿ ਰੋਜ਼ੀ ਦਹਿੰਦਾ ਹੈ,
1: ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ,
0: ਇਹ ਸਰਬੰਤ ਅਲੀ ਹੈ ਕਿ ਸਰਬੰਤ ਅਲੀ ਹੈ,
1: ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ,
0: ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ,
1: ਕਿ ਸਰਬਤਰ ਦਿਸੈ ਕਿ ਸਰਬਤਰ ਪੇਸੈ,
0: ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ,
1: ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ,
0: ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ,
1: ਕਿ ਸਰਬਤਰ ਦਿਸੈ ਕਿ ਸਰਬਤਰ ਪੇਸੈ,
0: ਕਿ ਸਰਬਤਰ ਕਾਲੇ ਕਿ ਸਰਬਤਰ ਪਾਲੇ,
1: ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ,
0: ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ,
1: ਕਿ ਸਰਬਤਰ ਕਾਜੇ ਕਿ ਸਰਬਤਰ ਰਾਜੈ,
0: ਕਿ ਸਰਬਤਰ ਸੋਖੈ ਕਿ ਸਰਬਤਰ ਭੋਖੈ,
1: ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ,
0: ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ,
1: ਕਿ ਸਰਬਤਰ ਮਾਨਿਆ ਸਦੈਵੰ ਪ੍ਰਦਾਨਿਆ,
0: ਕਿ ਸਰਬਤਰ ਜਾਪੈ ਕਿ ਸਰਬਤਰ ਥਾਪੈ,
1: ਕਿ ਸਰਬਤਰ ਪਾਨੈ ਕਿ ਸਰਬਤਰ ਮਾਨੈ,
0: ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ,
1: ਕਿ ਸਰਬਨ ਕਲੀਮੈ ਕਿ ਪਰਮਨ ਫਹੀਮੈ,
0: ਕਿ ਸਾਹਿਬ ਕਲਾਮੈ,
1: ਕਿ ਹੁਸਨ ਅਲਵਜੂ ਹੈ ਤਮਾਮ ਅਲਰਜੂ ਹੈ, ਗਨੀ ਮੁਲ ਸ਼ਿਕਸਤੇ ਗਰੀਬ ਉਲ ਪਰਸਤੇ, ਤਮੀਜ਼ੁਲ ਤਮਾਮੇ ਰਜੂ ਅਲ ਨਿਧਾਨੇ, ਅਨੇਕੁਲ ਤਰੰਗ ਹੈ ਅਪੇਦ ਹੈ ਅਪੰਗ ਹੈ, ਲੋਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ, ਸਦੈਵੰ ਸਰੂਪ ਹੈ ਅਪੇਦੀ ਅਨੂਪ ਹੈ, ਸਮਸਤੁਲ ਸਲਾਮ ਹੈ ਸਦੈਵ ਵਾਲਾ ਕਾਮ
0: ਹੈ,
1: ਓਂਗਾਦ ਰੂਪੇ ਅਨਾਦ
0: ਸਰੂਪੇ,
1: ਤ੍ਰਿਭਰਗਨ ਤ੍ਰਿਬਾਦੇ ਅਗੰਜੇ ਅਗਾਦੇ, ਤ੍ਰਿਪੁਕਤ ਸਰੂਪ ਹੈ ਅਛਿਜ ਹੈ ਅਛੂਤ ਹੈ, ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ, ਨਿਰੁਕਤ ਸਦਾ ਹੈ ਵਿਪੁਕਤ ਪ੍ਰਭਾ ਹੈ, ਚਾਚਰੀ ਛੰਦ ਅਪੰਗ ਹੈ।

0: ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
0: ਜੀ ਜਨ ਸਭ ਤੁਧ ਉਪਾਏ, ਇਕ ਵੇਖ ਪਰਸਨੇ ਆਇਆ,
1: ਲਭ ਲੋਭ ਅਹੰਕਾਰ ਚੁਕਾ, ਸਤਿਗੁਰ ਭਲਾ ਪਾਇਆ।
0: ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾ ਕੇ ਰੀ ਬਿਕਮ ਮਾਰਗ ਚੱਲ।

0: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ।
1: ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕਿਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ।

0: ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ।
1: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ।
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ।
1: ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਨਵਰ ਨ ਜਾਣੇ ਕੋਏ।
0: ਇਹ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕੀਆ ਜਾਏ।
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
0: ਫਿਰ ਮੁਕਤ ਪਾਏ ਲਾਖ ਚਰਨੀ ਸਤਗੁਰ ਸ਼ਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ।
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ।
1: ਪੀਵੋ ਅੰਮ੍ਰਿਤ ਸਦਾ ਰੋਹਰੰਗ ਜਪਿਓ ਸਾਰੰਗ ਬਾਣੀ।
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
1: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
0: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ।
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਚਿਤ ਜਿਨਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ।
0: ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ।
0: ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ।
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ।
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।
0: ਸ਼ਬਦ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ।
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ।
0: ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵਲਾਏ।
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ।
0: ਤਤੈ ਸਾਰ ਨ ਜਾਣੀ ਗੁਰੂ।

0: ਪ੍ਰੀਤ ਸੰਭਾਰੈ
1: ਪਰ ਨ ਪਾਇ ਸਕੇ ਪਦਮਾਪਤ ਵੇਦ ਕਿਤੇ ਵੇਦ ਭੇਦ ਕਿਤੇ
0: ਵੇਦ ਕਤੇ ਬੇਦ ਉਚਾਰੈ ਰੋਜੀ ਰਾਜ ਬਿਲੋਕਤ ਰਾਜ ਕਰੋ ਗੁਰਹਾਨ ਕੀ ਰੋਜੀ ਨਟਾਰੈ
1: ਪਤੰਗ ਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ
0: ਦੇਵ ਦੇਵ ਕਪੇ ਅਮੇਵ ਨ ਪੇਵ ਲਗਿਓ ਬ੍ਰਹਮ ਸਿਉ ਪਰਮਾਏ
1: ਵੇਦ ਪੁਰਾਨ ਕਤੇ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ
0: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ਼੍ਰੀ ਪਦਮਾ ਪਤ ਪਾਏ
1: ਆਦ ਅਨੰਦ ਅਗਾਧ ਦਵੈਕ ਸੋ ਭੂਤ ਭਵਿੱਖ ਭਵਾਨ

0: ਨਾਨਕ ਸੇ ਚਿਤਰਾਰਨ ਸੇ ਰੁਮ ਨਾਰਕ ਸੇ ਸਭ ਹੁ ਮਿਲ ਗਾਇਓ।
1: ਵੇਦ ਦੇਵ ਨ ਵੇਦ ਲੱਗਿਓ ਸਵਾਰ ਪਰੇ ਹਰ ਹੱਥ ਨ ਆਇਓ।
0: ਪਾਇ ਸਕੇ ਨੀ ਪਾਰੋ ਮਾਪਤ ਸਿੱਧ ਸੁਨਾਤ ਸੁਨੰਤਨ ਧਿਆਇਓ।
1: ਧਿਆਨ ਧਰੋ ਤੈ ਕੋ ਮਨ ਮੈਂ ਜੈ ਕੋ ਮਿਤੋਰ ਸਭੇ ਜਗ ਛਾਇਓ।
0: ਵੇਦ ਪ੍ਰਾਣਕ ਤੇ ਬੁਕਰਾਨ ਭੇਦ ਨਿਰਪਾਨ ਸਵੇ ਪਛਾਰੇ।
1: ਵੇਦ ਨ ਪਾਇ ਸਕਿਓ ਅਨਭੇਦ ਕੋ ਖੇਤ ਤੈ ਅਨਛੇਦ ਪੁਕਾਰੇ।
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ।

0: ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤੋ ਸ਼੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਤੋ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲ ਥਲ ਮਹੀਓ ਕੀਓ ਪਸਾਰਾ
0: ਆਦ ਪਰਗਤ ਵਿਗਤ ਅਵਿਨਾਸੀ ਲੋਕ ਚਤਰਦਸ ਜੋਤ ਪ੍ਰਕਾਸ਼ੀ
1: ਹਸਤ ਗੀਤ ਕੇ ਬੀਚ ਸਮਾਨਾ ਰਾਗ ਰੰਗ ਜਿਹ ਇੱਕ ਸਰਜਾਨਾ
0: ਅਦਵੈ ਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ
1: ਅਲਖ ਰੂਪ ਅਛੇ ਅਨਪੇਖਾ ਰਾਗ ਰੰਗ ਜਿਹ ਰੂਪ ਨਾ ਰੇਖਾ
0: ਵਰਨ ਚੇਨ ਸਭ ਉਤੇ ਨਿਆਰਾ ਆਦ ਪੁਰਖ ਅਦਵੈ ਅਭਿਕਾਰਾ
1: ਵਰਨ ਚਿਹਨ ਜੇ ਜਾਤ ਨਾ ਪਾਤਾ ਸਤਨ ਮਿੱਤਰ ਜਿਹ ਤਾਤ ਨਾ ਮਾਤਾ
0: ਸਭ ਤੇ ਦੂਰ ਸਭ ਅੰਤੇ ਨੇਰਾ ਜਲ ਦਲ ਮਈਲ ਜਾਏ ਬਸੇਰਾ
1: ਅਨਹਦ ਰੂਪ ਅਨਾਹਦ ਵਾਨੀ ਚਰਨ ਸਰਨ ਜੇ ਬਸਤ ਭਵਾਨੀ
0: ਬ੍ਰਹਮਾ ਬਿਸਨਾਂਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
1: ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਏ ਖਪਾਏ
0: ਲੋਕ ਚਤਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ
1: ਦਾਨਵ ਦੇ ਫਨਿੰਦ ਅਪਾਰਾ ਗੰਧਰਵ ਜਸ ਰਚੇ ਸੁਬਚਾਰਾ
0: ਭੂਤ ਭਵੇਖ ਭਵਾਨ ਕਹਾਣੀ ਕਰ ਕਰਕੇ ਪੜ ਪੜ ਕੀ ਜਾਨੀ
1: ਆਤਮਾ ਜਿਹ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
0: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਠੋਰ ਪਹਿਚਾਨਾ
1: ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧ

0: ਖਾ ਗਿਆਨ ਭਜਨ ਗੁਰਦੇਵ
1: ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
0: ਗੁਰਦੇਵ ਸਤਿਗੁਰ ਮੂਰਤ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
0: ਗੁਰਦੇਵ ਕਰਤਾ ਜਪਾ ਭਰਤਾ ਪਤਤ ਪਵਿੱਤ ਕਰਾ
1: ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਮ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ।

ਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜਿਨ੍ਹਾਂ ਜਿਨ੍ਹਾਂ ਟਹਿਲੀਆਂ ਵੱਲੋਂ।

ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੌ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ

ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੜਹੰਸ ਮਹੱਲਾ ਤੀਜਾ। ਸੁਣਿਆ ਹੁਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ, ਅਵਗਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ ਅੰਮ੍ਰਿਤ ਵੇਲੇ ਆਪਣੀ ਚਰਨ ਸ਼ਰਨ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰਕਰ ਦੇ ਦਰਸ਼ਨ ਦੀਦਾਰਾਂ ਦੇ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਦੇ ਉੱਪਰ ਕੱਲ੍ਹ ਮਿਤੀ 7 ਤਰੀਕ ਨੂੰ ਦਿਨ ਸ਼ੁੱਕਰਵਾਰ 8ਵੇਂ ਪਾਤਸ਼ਾਹ ਅਸ਼ਟਮ ਬਲਬੀਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਅਤੇ ਹਾਜ਼ਰੀਆਂ ਭਰਨੀਆਂ। ਕੱਲ੍ਹ ਮਿਤੀ 7 ਤਰੀਕ ਦਿਨ ਸ਼ੁੱਕਰਵਾਰ ਨੂੰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਜਾਪ, ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤੀ ਰੂਪ ਦੇ ਵਿੱਚ ਆਪ ਹੋਣਗੇ। ਆਪ ਸੰਗਤਾਂ ਨੇ ਕਿਰਪਾਲਤਾ ਕਰਕੇ ਹਾਜ਼ਰੀਆਂ ਭਰਨੀਆਂ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਔਰ ਸਵੇਰੇ ਸ਼ਾਮ ਦੇ ਦੀਵਾਨ ਭਾਵਨਾ ਅਤੇ ਪ੍ਰੇਮ ਸਹਿਤ ਸੱਜਣਗੇ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਆਓ ਹੁਣ ਗੁਰਬਾਣੀ ਕੀਰਤਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਪਾਤਸ਼ਾਹ ਜੀ ਦੀ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਾਈ ਪੂਜੇ ਸਵਭਾਉ, ਵੱਡੀ ਵਡਾਈ ਜੈ ਪੁੱਛਣਾ ਦਾਤ, ਵੱਡੀ ਵਡਾਈ ਜੇ ਆਪੀ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਣਾ ਸਰਬ।

ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਾਕਾਰ ਕੁਦਰਤ ਵੇਦ ਪ੍ਰਾਣ ਕਤੀਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕਿਆ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ ਕੁਦਰਤ ਪਾਉਣ ਪਾਣੀ ਬਸੰਤ।

ਨੀ ਵਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਖਾਨਾ ਮਨ ਵਸਾਏ ਨਾਨਕ ਨਦਰ ਕਰੇ ਸੁਖ ਪਾਏ ਆਸ ਦੀ ਸਤੀ ਨੇ ਕੇਵਲ ਹਉਮੈ ਸ਼ਬਦ ਜਲਾਏ ਪੜ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਨਿਤਾਣਿਆਂ ਦੇ ਤਾਣ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਕੜਾਵ ਪ੍ਰਸ਼ਾਦ ਦੀ ਦੇਖ ਸਦਕੇ ਆਦਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਗੁਰਮੁਖ ਜਾਤਾ ਸ਼ਬਦ ਪਛਾਤਾ ਸੱਚ ਪ੍ਰੇਮ ਸਮਾਏ ਜਿਨ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀ ਹੋ ਫਿਰ ਸੇਵੇ ਹੋ ਸ਼ਬਦ ਵਿਚਾਰੇ ਸਭ ਜਗ ਆਪ ਉਪਾਇਓਨ

ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ

ਰੰਡ ਬੈਠੀ ਦੂਜੇ ਭਾਈ ਮਾਇਆ ਮੋਹ ਦੁੱਖ ਪਾਏ ਪਾਵ ਘਟੈ ਤਨ ਚੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਭਾਈ ਦੂਜੈ

ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ, ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ। ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਨਾਨਕ ਸਾ ਤਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਇੱਕ ਰੋਵੈ ਪਿਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰਹਿ ਨਾਲੇ। ਨਾਨਕ ਸਾ ਧਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੜਹੰਸ ਮਹੱਲਾ ਤੀਜਾ। ਸੁਣਿਆ ਹੁਣ ਕੰਤ ਮਹੇਲੀ ਹੋ ਫਿਰ ਸੇਵੇ ਹੋ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣ ਰਹੀ ਮੁੱਠੀ ਰੋਵੈ ਕੰਤ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਮਿਤੀ 7 ਤਰੀਕ ਦਿਨ ਸ਼ੁੱਕਰਵਾਰ ਨੂੰ ਅਸ਼ਟਮ ਬਲਬੀਰਾ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਨਾਮ ਸਿਮਰਨ ਅਭਿਆਸ ਹੋਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਕਿਰਪਾਲਤਾ ਕਰਕੇ ਜ਼ਰੂਰ ਹਾਜ਼ਰੀਆਂ ਭਰਨ ਦਾ ਯਤਨ ਕਰਨਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਸਤਿ ਨਾਮ ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮ ਹੈ ਜੁਗਾਦਿ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ਼੍ਰੀ ਗੁਰਦੇਵ ਹੈ ਨਮ ਹੈ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਿਸਮ ਪਰ ਏਕੈ ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਤਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ। ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮੈਂ ਮਗਨੀ ਨਾ ਆਵੈ। ਤਾਂ ਕਿ ਏਕੈ ਦਰਸ ਤੁਹਾਰ ਨਾਨਕੁਨ ਸੰਗ ਮੋਹੇ ਉਧਾਰ। ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਤਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰਿ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰੈ ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਪੁੱਜੈ ਪ੍ਰਭ ਕੈ ਸਿਮਰਨ ਸਭ ਕੇ ਛੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਰਮਵੰਤੇ ਪ੍ਰਭ ਕੋ ਸਿਮਰੈ ਸੇ ਪਦੇ ਬੰਤੇ। ਪ੍ਰਭ ਕਾ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਪੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗ ਜਨ ਆਪ ਦਇਆਲਾ ਨਾਨਕ ਜਨ ਕੀ ਮੰਗੈਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤੇ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਣਦੁਖ ਨਿਰੀ ਪ੍ਰਭ ਕੋ ਸਿਮਰੈ ਬਸੈ ਹਰ ਨਰੀ। ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬ੍ਰਹਮ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰੈ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਾ ਜਿਨ ਕਾ ਪ੍ਰਭ ਮਾਇਆ ਨਾਨਕ ਤਿਨ ਜਨ ਸ਼ਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਜਾਤੇ ਹਰ ਸਿਮਰਨ ਨੇ ਚਾਹ ਖੁੰਡ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਰ ਪਰ ਸਿਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸਮੀਤ ਸਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ। ਜੈ ਮਾਇ ਭਯਾਂ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੂੜ।

0: ਜਲ ਤਲ ਮਹੀ ਸੋ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤ ਸਪਾਵੈ ਸੋਈ ਹੋ ਖਿਨ ਮੈਂ ਥਾਪੂ ਥਾਪਨ ਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੇ ਤਾਰ ਅਤਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨ ਹੁਕਤ ਪਾਵੈ ਪ੍ਰਭਾਵੈ ਤਾ ਪਾਥੜ ਧਰਾਵੈ ਪ੍ਰਭਾਵੈ ਮੈਂ ਸਾਸਿ ਰੱਖੈ ਪ੍ਰਭਾਵੈ ਤਾ ਹਰ ਗੁਣ ਪਾਖੈ ਪ੍ਰਭ ਪਾਵੈ ਤਪਤਿ ਤੁਧਾਰੈ ਆਪ ਕਰੈ ਆਪਣ ਵਿਚਾਰੈ ਤੁਹਾਂ ਸਿਰਾ ਕਾਵ ਸੁਆਮੀ ਖੇਲੈ ਬਖਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਾ ਮਨ ਕਿਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲਿਆ ਜੋ ਤਿਸ ਪਾਵੈ ਸੋਈ ਕਰੇ ਅਣਜਾਤ ਵਿਖਿਆ ਮੈਂ ਰਚੈ ਜੇ ਜਾਣ ਤੇ ਆਪ ਨਾ ਬਚੈ ਪਰ ਮੈਂ ਪੂਲਾ ਦੇ ਤਿਸਤਾਵੈ ਨਿਮਕ ਮੈਂ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਰਿਸ ਆਪਣੀ ਭਗਤ ਦੇ ਨਾਨਕ ਤੇਜਾ ਨਾ ਮਿਲੇ ਖਿਨਵੈ ਨੀਚ ਕੀਟ ਕਾ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਵ ਪਿਣ ਸਤਸਕੀ ਰਾਸ ਖੜ ਖੜ ਪੂਰਨ ਬ੍ਰਹਮ ਬਰਗਾਸ ਆਪਣੀ ਬਣ ਤੋਂ ਆਪ ਬਿਨਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਇ ਫੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਹਾਰ ਕਬਹੂ ਊਬ ਕਾਸ਼ ਪਿਆਰ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਾਪਾਂਤ ਕਬਹੂ ਸੋ ਰਹਿ ਦਿਨ ਰਾਤ ਕਬਹੂ ਮਾਂ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਬੇਖਾਰੀ ਨਿਜ ਕਾ ਸਾਜਾ ਕਬਹੂ ਅਬ ਕੀਰਤਮੈ ਆਵੈ ਕਬਹੂ ਭਲਾ ਭਲਾ ਗਾਵੈ ਜਿਉਂ ਬਰੋ ਰਾਖੈ ਤਿਮ ਹੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹ ਤਰ ਲਾਵਤ ਯਾਨ ਕਬਹੂ ਤੜ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੋਜੋ ਸਵਾਗੇ ਦਿਖਾਵੈ ਜੋ ਪ੍ਰਭਾਵਤ ਬਨ ਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਹ ਸੰਗ ਤੇ ਪਾਵੈ ਉਸ ਸਥਾਨ ਤੇ ਬਹੁ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਬੰਧਨ ਨਾਮ ਤੇ ਕ ਰੰਗ ਸਤਾ ਵਸੈ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਕਟਾਨਾ ਤੀ ਜੋਤਿ ਸੰਗ ਜੋਤ ਸਮਾਨਾ ਮਿਟਕ ਗਵਨ ਪੈ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੈ ਮਸਕੀ ਨੀ ਆਇਆ ਆਪਣੇ ਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਕਰ ਬਗਲੇ ਅਸ਼ਟਪਦੀ ਜਿਸ ਕੈ ਅੰਦਰ ਰਾਜ ਅਭਿਮਾਨ ਸੁਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਨਵੰਤ ਸੋਹਤ ਵਿਸ਼ਟਾ ਕਾ ਜੰਤ ਆਪ ਸੁਖਾ ਕਰ ਬੰਤ ਕਹਾਵੈ ਜਨਮ ਰਹਿ ਭਾਉ ਜੋਨ ਪਰਮਹਾਵੈ ਤਨ ਪਹੁੰਗਾ ਜੋ ਕਰੈ ਗਮਾਨ ਸੋ ਮੂਰਖੰਤਾ ਗਿਆਨ ਕਾਲ ਕਿਰ ਪਰਸ ਕਹਿਰ ਦੇ ਗਰੀਬੀ ਵਸਾਵੈ ਨਾਨਕੀ ਹਮਕਦਾ ਗੈ ਸੁਖ ਪਾਵੈ ਤਨਵੰਤਾ ਹੋਏ ਕਰ ਕਰ ਪਾਵੈ ਦ੍ਰਿਣ ਸਮਾਨ ਕੱਟ ਸੰਗ ਨਾ ਜਾਵੈ ਬਾਉ ਲਸ ਕਰ ਮਨ ਖੂਬਰ ਕਰੇ ਆਸਫਲ ਪੀ ਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜੈ ਬਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਾਰਮ ਰਾਜ ਕਰੇ ਖੁਆਰੀ ਕਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਨ ਨਾਨਕ ਦੁਰਗਾ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸੁਖਲੇ ਵਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਿਧਰਾਵੈ ਹਰ ਦਰਗਾ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਇ ਨਿਟ ਨਾ ਆਵੈ ਆਵੈ ਸਰਮ ਕੀਰੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੀ ਕਾ ਛੋਏ ਤਬ ਸੁਖ ਸੁਨਾ ਸੁਖ ਨਾ ਹੀ ਕੋਏ ਜਬ ਜਾਣੇ ਮੈਂ ਕੁਛ ਕਰਤਾ ਤਬ ਲਗ ਰਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੀਚ ਨਾ ਹੀ ਜੀਤ ਜਬ ਲਗ ਮੋਹ ਮਗਨ ਸੁਖ ਮਾਏ ਤਬ ਲਗ ਧਰਮ ਰਾ ਦੇਸ ਜਾਏ ਰਾ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕਾ ਛੋਟੈ ਸਹਿ ਸੁਖ ਟੇਲਾ ਕਾ ਉੜਤਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਵਤਾਵੈ ਖਾਪ ਖਾਪ ਮੇਰਾ ਬਿਨਾ ਸੰਤੋਖ ਨਹੀਂ ਗੋ ਰਾਜਾ ਸੁਭਨ ਮਨੋਰਥ ਵਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਪਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਬ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਬ ਨ ਕਰਨੇ ਹਰਿ ਸਕੈ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸ ਹੋਏ ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਗਿਆ ਸੰਗ ਪੂਜੇ ਦੇਖਿਆ ਕਰੇ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰਨ ਬਿਨ ਸੇ ਆਵ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਹਦੇ ਸੇ ਸਮਝਾਏ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੂੰ ਆਪਨ ਵਿਸਥਾਰ ਸਭ ਕਛ ਸਕਾਉ ਕਰਨੇ ਹਾਰ ਉਸਤੇ ਭਿੰਨ ਕੋ ਕੁਛ ਹੋਏ ਥਾਂ ਤੁਰੰਤ ਰਹਿ ਗਿਆ ਸੋਏ ਆਪਣੇ ਜਲ ਤਾਪ ਕਰਨੇ ਹਾਰ ਕੌਤਕ ਰੰਗਿਆ ਪਾਰ ਮਨ ਮਹਿ ਆਪਨ ਆਪਣੇ ਮਾਹੇ ਨਾਨਕ ਕੀਮਤ ਗਿਆਨ ਨਾ ਜਾਏ ਸਤ ਸਤ ਸਤਿਗੁਰੁ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਤ ਕਿਨੇ ਬਿਰਲਾ ਚੀਨਾ ਭਲਾ ਭਲਾ ਭਲਾ ਤ੍ਰਿਰੂਪਤ ਸੁੰਦਰ ਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟ ਕਟ ਸੁਨੀ ਸਰਬਨ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਮਨ ਪ੍ਰੀਤਾ ਸਲੋਕ ਸੰਤ ਸਨ ਜੋ ਜਨ ਪਰੈ ਸੋਜਨ ਦੁਰਨਹਾਰ ਸੰਤ ਕੀ ਨਿੰਦਾ ਨਾਨਕਾ ਬਾਰ ਬਾਰ ਅਵਤਾਰ ਅਸ਼ਟਪਦੀ ਸਾਧੁ ਕੇ ਦੁੱਖ ਨ ਆਰ ਜਾ ਕਟੈ ਸੰਤ ਕੇ ਦੁੱਖ ਨ ਜਉ ਤੇ ਨੇ ਛੁਟੈ ਸੰਤ ਕੇ ਦੁੱਖ ਨ ਸੁਖ ਸੋ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹਤੇ ਕਰ ਰੱਖੈ ਨਾ ਕੋਏ ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪਿਤਰੈ ਸੰਤ ਕੇ ਦੁੱਖ ਨ ਤੇ ਮਗ ਭਵੈ ਸੰਤਨ ਕਹਿ ਦੁੱਖ ਨ ਕਾਗ ਜਲ ਵੈ ਸੰਤਨ ਕਹਿ ਦੁੱਖ ਨ ਸਿਰਪ ਜੋ ਨ ਪਾਏ ਸੰਤ ਕਹਿ ਦੁੱਖ ਨ ਤ੍ਰਿਕ ਜੋ ਨ ਕਰਮਾਏ ਸੰਤਨ ਕਹਿ ਦੁੱਖ ਨ ਤਿਸ਼ਨਾ ਮਜਲੈ ਸੰਤ ਕਹਿ ਦੁੱਖ ਨ ਸਭ ਕੋ ਚਲੈ ਸੰਤ ਕਹਿ ਦੁੱਖ ਨ ਤੇ ਸਜਾਏ ਸੰਤ ਕਹਿ ਦੁੱਖ ਨ ਨੀਚ ਨੀ ਚਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨ ਸੰਤ ਭਾਵੈ ਤਾਏ ਪੀਗਤ ਪਾਏ ਸੰਤ ਕਾ ਨਿੰਦਕ ਮਹਾ ਅਤਤਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਰਦਹੀਨ ਸੰਤ ਕਾ ਨਿੰਦਕ ਦੁਖੀ ਹਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾਵੇ ਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਸ ਕਾਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖ ਕਾ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀ ਡਾਰ ਨਾਨਕ ਸੰਤ ਭਾਵੈ ਤਰੈ ਮਿਲਾਏ ਸੰਤ ਕਾ ਦੁਖੀ ਅਧ ਬਿਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁੱਖ ਕਾ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪੇ ਬੀਜ ਆਪੇ ਹੀ ਗਾਹੇ ਸੰਤ ਕੇ ਦੁਖੀ ਕਾ ਵਰਨਾ ਰਾਖਨ ਹਾਰ ਨਾਨਕ ਸੰਤ ਭਾਵੈ ਤਲੈ ਉਬਾਰ ਸੰਤ ਕਾ ਦੁਖੀ ਇਉਂ ਬਲੈ ਜੁਨ ਜਲ ਵਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਫੋਕਾ ਨੇਰਾ ਜੰਜ ਭਾਵ ਕੀਰਤਨੇ ਤਰਾਪੈ ਸੰਤ ਕਾ ਦੁਖੀ ਛੁਟੈ ਖੇਲਾ ਜੋ ਬੁਆੜ ਤਲਕੇ ਤਮੈ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧਨ ਮਿਥਿਆ ਤਹਿਤ ਕਿਰਤ ਨੰਦ ਕਾ ਧੁਰ ਹੀ ਭਇਆ ਨਾਨਕ ਜੋ ਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੌਦਰ ਗਾਇ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁੱਖ ਨਾ ਤ੍ਰਿਸ਼ਟਾ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਭਇਆ ਕੀਰਤਨਾ ਮੇਟਾ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਰੱਬ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਇਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੁ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਵ ਜਾਏ ਅਸ਼ਟਪਦੀ ਮਾਨੁ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਇਸ ਕੈ ਦੀਆ ਰਹਿ ਅਘਾਏ ਬਹੁਰ ਨਿਦਰਸ਼ਨਾ ਲਾ ਗਏ ਆਏ ਮਾਰੇ ਰਾਖੈ ਏਕੋ ਆਪ ਮਾਨੁ ਕਹਿ ਕੁਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾਖੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸਗਮਨ ਸੇ ਸਤਸੰਗ ਚਰਨ ਚਲੋ ਮਾਰੋ ਗੋਬਿੰਦ ਮਿਟੈ ਪਾਪ ਚ ਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗੈ ਨਾਨਕ ਉਜਲ ਮਥਾ ਬਿੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੋਏ ਧਨਵੰਤ ਗਨੇ ਸੰਸਾਰ ਮਨ ਤਨ ਮੁਕ ਬੋਲੇ ਹਰ ਮੁਖੀ ਸਦਾ ਸਦਾ ਜਾਣੂ ਤੇ ਸੁਖੀ ਏਕ ਹੋਏ ਏਕ ਪਛਾਣੈ ਇਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਜਿਨ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜੈ ਤਿਸ ਕੀ ਜਾਣੂ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਦਿਨ ਕੀਰਤਨ ਕੇਵਲ ਵਿਖਿਆਨ ਗ੍ਰਸ਼ਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਵਾਸਾ ਭਾਰ ਕੀ ਜਿਸ ਮਨ ਭੂਖ ਨਾਨਕ ਤਿਸਨਾ ਲਾਗੈ ਦੁਖ ਜਿਸ ਕੋ ਹਰ ਬ੍ਰਹਮਨ ਜਿਤੇ ਆਵੈ ਸੋ ਸੰਸ ਹੋਏਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵੈ ਕਹੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਰ ਸੋਦਰ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਪ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨੈਕੇ ਜਨਮੈ ਨੈ ਕਛ ਮਰੈ ਆਪਨ ਚਲਤ ਆਪ ਹੀ ਕਰੇ ਆਪਨ ਜਾਪਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗ ਤ੍ਰਿਸ਼ਥਾਪ ਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਤਾਰਹਿਓ ਬ੍ਰਹਿਮੰਡ ਲੱਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਕਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬਿਡਭਾਗੈ ਨਾਮ ਜਪਤ ਪਾਵੇ ਵਿਸ਼ਰਾਮ ਨਾਨਕ ਤਿਨ ਪੁਰਖਾ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸਿਪਾਹੀ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਹੋਏ ਸੁਖਦਾਨ ਅਨੁਭਵ ਬਣਿਆ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬਕਲਾ ਭਰਪੂਰ ਪ੍ਰਭ ਬਿਰਥਾ ਚਾਨਣ ਹਾਰ ਜਾਂ ਕੈ ਸਿਮਰਨ ਉਦਰਿਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ ਸਗਲ ਕਿਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਹਰੀ ਮਨ ਮੇਰੀ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨ ਹੋਏ ਜੀ ਸੋ ਪ੍ਰਾ ਨੇ ਲੁਚੈ ਖੋਏ ਤਿਸ ਮਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪ ਇੱਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਘੱਟ ਸੂ ਹੈ ਤਨਮੰਤਾ ਹੋਏ ਕਿਆ ਕੋਰ ਗਰਬੈ ਜਾ ਸਭ ਕਿਛ ਤਿਸਕਾ ਦੀ ਆਦਰ ਵੈ ਅਤਸੂ ਰਾਜੀ ਕੋ ਕਹਾਵੈ ਪ੍ਰਭ ਕੀ ਕਲਾਮ ਨਾਹ ਕਹਿ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੀਨ ਹਰ ਜਾਣੇ ਗਾਵਾ ਜਿਸ ਗੁਰ ਪ੍ਰਸਾਦ ਉੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕਉ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜੋ ਪਾਖਾਣ ਨਾਭ ਛੱਡਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇ ਇੱਕ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੁਰ ਮਨ ਮੂਰਖ ਕਾਇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੋ ਤਿਸੈ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤਿਰੇ ਸੰਗ ਲਪਟ ਰਿਹੋ ਰਸਲੋ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਛੇਤੀ ਘਰ ਜਾਹੇ ਜਿਸ ਵਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗਚਾਲ ਅਵਰ ਤਿਆਗ ਵਿਖਿਆ ਜੁਨ ਜਾਲ ਧਨ ਧਨ ਕਹੈ ਸਭ ਕੋਏ ਮੁਖੋ ਚਲ ਹਰਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕੈਸਤ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧੂ ਪ੍ਰਜਾਈ ਕੁਰਬਾਨ ਸਾਧ ਸੇਵਾ ਵਿਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕਹੀ ਸੰਤੈ ਦਰਿਆਇਆ ਸਰਬ ਸੋਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਵਾਲ ਨਹਾਰ ਭੁੱਖੇ ਕਉ ਦੇਵਤ ਆਧਾਰ ਸਰਵਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਹੀ ਕਰਨੀ ਹਰ ਕਿਰਪਾ ਜਿਸ ਕੌ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁੱਖ ਕਹਿਤ ਸਾਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਿਰਦੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕ ਕਾਜ ਸੋਵੈ ਸੁ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪ੍ਰਹਿ ਨਾਹੀ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੂਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਤ ਜਾਕੈ ਸਰਬ ਥੋਕ ਸੁਗਨੀ ਹੈ ਘਰ ਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਿਪੇ ਸਰਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਰੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤਨਾ ਹੈ ਸਕਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਕਲ ਪੁਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆ ਵੈਸੀ ਤੀ ਗੁਣ ਮੈਂ ਜਾ ਕਹੋ ਭਰਮਾਏ ਜਨਮ ਮੈਨੇ ਫਿਰਿਆ ਵੈ ਜਾਏ ਊਚ ਨੀਚ ਤਿਸਕੀ ਅਸਥਾਨ ਜੈਸਾ ਜਨਾਵੇ ਤੈਸਾ ਨਾ ਰਖ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀਕਰੇ ਇੱਕ ਰੰਗ ਨਾਨਾ ਬਿਦਕੀਨੋ ਵਿਸਤਾਰ ਪ੍ਰਭ ਬਨਾਸੀ ਏਕ ਓਂਕਾਰ ਨਾਨਾ ਜਲਤ ਕਰੇ ਕਿਨ ਮਾਹੇ ਪੂਰ ਰਹੇ ਪੂਰਨ ਸਿਮਠਾਏ ਨਾਨਾ ਬਿਦ ਕਰਬੰਤ ਮਨਾਏ ਆਪਣੇ ਕੀਮਤ ਆਪੇ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਠਾਹੋ ਜਪ ਜਪ ਜੀ ਮੈਂ ਨਾਨਕ ਕਰਨਾਓ ਨਾਮ ਕੇ ਧਾਰ